ਨਚੈ ਸਭ ਕੋਈ ਨਚ ਨਚ ਹਸਹੇ ਚਲਹੇ ਸੇ ਰੋਏ ਉਡਨਾ ਜਾਹੀ ਸਿੱਧ ਨਾ ਹੋਹੇ ਨੱਚਣ ਕੁੱਦਣ ਮਨ ਕਾ ਚਾਓ ਨਾਨਕ।

ਮਹੱਲਾ ਪਹਿਲਾ ਮੁਸਲਮਾਨਾਂ ਸਿਫ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਜੇ ਪਵਖੇ ਵਿੱਚ ਬੰਦੀ ਵੇਖਣ ਕੋ ਦੁਦਾ ਹਿੰਦੂ ਸਾਲਾ।

0: ਪੜੀਏ ਜਿੱਥੇ ਸਾਸ ਨਾਨਕ ਲਿਖੈ ਇੱਕ ਗੱਲ ਹੋਰ ਹੋਮੈ ਚਖੜਾ ਝਾਕ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ

ਵਿਆਹ ਲਗਾ ਪਣ ਸਲੋ ਹੱਥ ਜਾਈ ਛੱਟਿਆ ਕਿਸੇ ਲਗਾ ਦੋ ਆਨ ਦੇਵਤਾ ਪਾਣੀ ਦੇਵਤਾ ਬੇਸੰਤਰ ਦੇਵਤਾ ਲੂਣ ਪੰਜਮਾ ਪਾਇਆ ਕਿਰਤ ਤਾਂ ਹੋਆ ਪਾਕ ਪਿਤ ਪਾਪੀ ਸੋਤਨ ਗੱਡਿਆ ਥੁੱਕਾ ਪਈਆਂ ਤਿੱਤ ਜਿਤ ਮੁੱਖ ਨਾਮ ਨੂੰ ਤੇਰੇ ਬਿਨਾਂ ਵਿਰਸ

असमहत।

Sizler.com'dan Hüseyin Şahban.

हर सचे तख्त रचाए हम।

हर सुन हर नाम मन सहरा।

जिस पवन शब्द का पाठ आप संगत जी ने बड़े प्यार सत्कार दे नाल मानयोग भाई साहब होरां पासों सरवण किया है, ये पावन बचन बेहागड़ा राग दे अंदर गुरु ग्रंथ साहिब जी के पावन अंग 539 और 40 दे उपर गुरु रामदास पातशाह जी के मुखारबिन तो उचारण किते ये बचन सुभायमान ने। संत रूप दे वेचे पावन बचन है जी, चार पदियां दे रूप अंदर, ते पहले दो पदियां दा जो आप संगत ने विचार है वो कल दे दीवाना अंदर सरवण कीती है। रहिंदे दो पदियां दा पाठ आप संगत ने हुण सरवण कीता है। सतगुरु जी ने इस शब्द का जो प्रकरण सानू बख्शिश किया इहदे विच मालक जी अज साढ़े कुछ क शरीरक इंद्रियां का जिक्र कर रहे हैं, क्योंकि कुछ क शरीरक इंद्रियां का जिक्र गुरु साहब ने दूसरे पदे च किया, ते कुछ क शरीरक इंद्रिय गुरु साहब तीसरे पदे च जिक्र करदे आ समझा रहे। हुण जे ते इंद्रियां दी गल करिए, इंद्रियां दा कर्म अपना है, शरीरक इंद्रियां दा कर्म अपना है, और अकाल पुरख परमेश्वर दी बंदगी उदा चिंतन उदे दर्शन उदी सेवा सारियां चीज़ां वखरियां वखरियां ने। चिंतन बंदगी है ना, याद करना उन्हों, सिमरन करना उन्हों, सेवा करनी उदे दर्शन करने। हुणे सारा कुछ असी जे शरीर नाल जोड़िए फिर कुछ भी नहीं है। जुबान सिमरन करी जावे, नेत्र वेखी जान, हाथ पैर सेवा करी जान, शरीर ते शरीरक तौर ते कीते कर्म धर्म नहीं बन जाता। नेत्रां दी गल गुरु साहब ने पहला कीती, कहिंदे ते नेत्र भले प्रवान है मेरी जिंदुड़िए। वो नेत्र भले ने, वो नेत्र प्रवान ने, हे मेरी ये जिंदे, जो साधु सतगुर देखें राम। जेड़े साधु रूप गुरु दे दर्शन करते ने, नेत्रां दा कम वेखना है। हुण मालक कहिंदे ने उह नेत्र भले ने, प्रवान ने, उह नेत्र जेड़े सतगुरु नूं वेख रहे ने, साधु रूप सतगुरु नूं वेख रहे ने, फिर किते ना किते जाके जी ए जदों पावन बचन अखरी अर्थ रूप विच विचारा, मतलब अखां नाल वेखना प्रवान हो गया। फिर एक बचन बाणी अंदर पढ़ो जेड़ा आप जी दी रसनावां ते रहिंदा, जिथे मालक जी कहिंदे डिठे मुकत ना हो वही जचर शब्द ना करह विचार। कहिंदे वेखण नाल कुछ भी नहीं बनना,
ਹੁਣ ਸਤਿਗੁਰੂ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਕਿਹਾ, ਕਹਿੰਦੇ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵਈ ਜਚਰ, ਸ਼ਬਦ ਨਾ ਕਰੇ ਵਿਚਾਰ। ਫਿਰ ਸਾਧੂ ਸਤਿਗੁਰ ਦੇਖੇ ਰਾਮ ਦਾ ਅਰਥ ਕੀ ਕਰਾਂਗੇ, ਵੇਖਣਾ ਤੇ ਪ੍ਰਵਾਹ ਨਹੀਂ ਹੈ ਨੀ ਇਕੱਲਾ। ਫਿਰ ਹੁਣ ਇੱਕ ਚੇਤਾ ਰੱਖੋ, ਆਪ ਜੀ ਅੱਗੇ ਪਹਿਲਾਂ ਜ਼ਿਕਰ ਕੀਤਾ ਅੱਖਾਂ ਦਾ ਕੰਮ ਵੇਖਣਾ ਹੈ। ਅੱਖਾਂ ਨੇ ਸਿਰਫ ਵੇਖਣਾ ਹੈ, ਅੱਖਾਂ ਮੈਲਾ ਵੇਖਣ ਕੋਈ ਫਰਕ ਨਹੀਂ ਪਿਆ, ਅੱਖਾਂ ਨੂੰ ਮਨ ਮੈਲਾ ਹੋ ਗਿਆ। ਅੱਖਾਂ ਦਾ ਕੀ ਗਿਆ, ਅੱਖਾਂ ਚੰਗਾ ਵੇਖਣ ਉਹਨਾਂ ਨੂੰ ਫਿਰ ਕੋਈ ਫਰਕ ਨਹੀਂ, ਚੰਗਾ ਕੀ ਬਣ ਗਿਆ, ਮਨ, ਮਨ ਦੀ ਵਿਚਾਰ ਚੰਗੀ ਬਣ ਗਈ। ਗੁਰੂ ਸਾਹਿਬ ਕਹਿ ਰਹੇ ਨੇ ਵੀ ਸਾਧੂ ਤੇ ਸਤਿਗੁਰੂ ਨੂੰ ਜਿਹੜੇ ਨੇਤਰ ਵੇਖ ਰਹੇ ਨੇ ਉਹ ਪ੍ਰਵਾਨ ਨੇ। ਹੁਣ ਕਿਤੇ ਨਾ ਜਦੋਂ ਇਹਦੇ ਭਾਵਰਥਾਂ ਰੂਪ ਵਿੱਚ ਆਪਾਂ ਆਵਾਂਗੇ ਨਾ, ਭਾਵਰਥ ਰੂਪ 'ਚ ਵਿਚਾਰਾਂਗੇ, ਫਿਰ ਚੇਤਾ ਰੱਖੋ ਇੱਥੇ ਭਾਵ ਇਹ ਹੈ ਵੀ ਜਦੋਂ ਮੈਂ ਮਨ ਕਰਕੇ ਗੁਰੂ ਦੇ ਦੀਦਾਰ, ਮਨ ਕਰਕੇ ਗੁਰੂ ਦੇ ਸ਼ਬਦ ਦੀ ਵਿਚਾਰ, ਕਿਉਂਕਿ ਮਨ ਨੇ ਵੇਖਣਾ ਨਹੀਂ, ਵੇਖਣਾ ਤੇ ਅੱਖਾਂ ਨੇ ਹੈ, ਮਨ ਨੇ ਕੀ ਕਰਨਾ, ਮਨ ਨੇ ਮੰਨਣਾ ਹੈ, ਮਨ ਨੇ ਰਸ ਲੈਣਾ, ਅੱਖਾਂ ਨੇ ਸਿਰਫ। ਹੁਣ ਜੇ ਆਪਾਂ ਅੱਖਾਂ ਨੂੰ ਕਹੀਏ ਵੀ ਤੁਸੀਂ ਵੇਖੀ ਚੱਲੋ ਤੁਹਾਨੂੰ ਰਸ ਆਉਂਦਾ, ਅੱਖਾਂ ਨੂੰ ਕੀ ਰਸ ਆਇਆ ਜੀ, ਅੱਖਾਂ ਮਨ ਅੰਦਰੋਂ ਰਸ ਲੈਣੋਂ ਛੱਡ ਦਏ, ਮਨ ਕਹਿ ਦੇ ਵੀ ਮੈਂ ਕੋਈ ਸਾਹਮਣੇ ਆਈ ਜਾਵੇ ਕੋਈ ਨਾ ਆਵੇ ਆਪਾਂ ਆਨੰਦ ਵਿੱਚ ਹੈ, ਮਨ ਰਸ ਲੈ ਰਿਹਾ, ਅੱਖਾਂ ਵੇਖਣ ਭਾਵੇਂ ਨਾ ਵੇਖਣ। ਫਿਰ ਤੁਸੀਂ ਵੇਖੋ ਅੱਖਾਂ 'ਤੇ ਬੰਦ ਕਰਕੇ ਵੀ ਬੰਦਾ ਮਨ ਕਰਕੇ ਬੜਾ ਕੁਛ ਵੇਖੀ ਜਾਂਦਾ। ਹੁਣ ਵੇਖ ਕੌਣ ਰਿਹਾ, ਮਨ ਵੇਖ ਰਿਹਾ ਨਾ, ਹੁਣ ਅੱਖਾਂ 'ਤੇ ਬੰਦ ਨੇ। ਮੰਨ ਲਓ ਆਪਾਂ ਕੁਝ ਪਲਾਂ ਵਾਸਤੇ, ਕੁਝ ਚਿਰ ਵਾਸਤੇ ਅੱਖਾਂ ਬੰਦ ਕਰ ਲਈਏ, ਅੱਖਾਂ 'ਤੇ ਪੱਟੀ ਬੰਨ ਲਈਏ, ਅਤੇ ਕੀ ਅੱਖਾਂ ਵੇਖਣੋਂ ਬੰਦ ਕਰ ਦਿੰਦੀਆਂ ਨੇ? ਫਿਰ ਕੀ ਹੁੰਦਾ, ਕਈ ਵਾਰੀ ਨਾ ਜੀ ਜਿਹੜੀ ਚੀਜ਼ ਅਸੀਂ ਅੱਖਾਂ ਨਾਲ ਨਹੀਂ ਵੇਖਦੇ ਨਾ, ਅਤੇ ਉਹਨੂੰ ਇਮੈਜ਼ਨ ਕਰਨ ਵਾਸਤੇ ਕਿਹਾ ਜਾਂਦਾ ਵੀ ਅੱਖਾਂ ਬੰਦ ਕਰੋ, ਇਮੈਜ਼ਨ ਕਰਕੇ ਵੇਖੋ, ਉਹ ਤੁਹਾਡੇ ਨਜ਼ਦੀਕ ਹੈ, ਉਹ ਤੁਹਾਡੇ ਨੇੜੇ ਹੈ। ਬੰਦਾ ਅੱਖਾਂ ਬੰਦ ਕਰਕੇ ਉਹਨੂੰ ਕੋਲੇ ਬਣਾਈ ਫਿਰਦਾ ਵੀ ਆਪਣੇ ਕੋਲੇ ਹੀ ਹੈ। ਅੱਖਾਂ ਨੇ ਵੇਖਿਆ ਕੁਛ ਨਹੀਂ, ਪਰ ਮਨ ਨੇ ਖਿਆਲੀ ਪਲਾਓ ਬਹੁਤ ਬਣਾ ਲਏ, ਖਿਆਲਾਂ ਵਿੱਚ ਇੱਕ ਤਸਵੀਰ ਬਣਾ ਲਈ ਮਨ ਨੇ, ਭਾਵ ਮਨ ਵੇਖ ਰਿਹਾ ਮੇਰਾ। ਨੇਤਰਾਂ ਰਾਹੀਂ ਜਦੋਂ ਮੇਰਾ ਮਨ ਗੁਰੂ ਦੇ ਦਰਸ਼ਨ ਕਰੇਗਾ, ਮੇਰੇ ਨੇਤਰ ਫਿਰ ਪ੍ਰਵਾਨ ਹੋਣੇ ਨੇ, ਫਿਰ ਨੇਤਰ ਪ੍ਰਵਾਨ ਹੋਣਗੇ। ਭਾਈ ਵੀਰ ਸਿੰਘ ਜੀ ਨੇ ਅੱਖਾਂ ਨੂੰ ਵੇਖਣ ਵਾਸਤੇ ਜਦੋਂ ਕਿਹਾ, ਤੇ ਇਹ ਕਿਹਾ ਵੀ ਤੁਸੀਂ ਮੈਲਾ ਨਾ ਵੇਖਿਓ, ਕਿਉਂਕਿ ਜੇ ਮੈਲਾ ਵੇਖੋਗੀਆਂ ਤੁਸੀਂ ਮੈਲਿਆਂ ਹੋ ਜਾਣਾ। ਮੈਂ ਤੁਹਾਨੂੰ ਇਹ ਕਹਿਣਾ ਵੀ ਤੁਹਾਡਾ ਤੁਸੀਂ ਸਾਧਨ ਹੋ ਜਿਹੜਾ ਅਕਾਲ ਪੁਰਖ ਨੇ ਬਖਸ਼ਿਆ, ਤੁਹਾਡਾ ਸੁਭਾਗ ਹੈ, ਤੁਹਾਡੀ ਬਾਣ ਹੈ ਤੱਕਣਾ, ਪਰ ਤੁਹਾਨੂੰ ਇਹ ਉਪਦੇਸ਼ ਦਿੰਦਿਆਂ ਕਹਿ ਰਿਹਾ ਕਿ ਤੁਸੀਂ ਤੱਕਦੀਆਂ ਕਦੇ ਨਾ ਥੱਕੋ, ਸਦਾ ਹੀ ਤੱਕਦੀਆਂ ਰਹੋ, ਤੁਹਾਡੀ ਨਜ਼ਰ ਦ੍ਰਿਸ਼ਟੀ ਸਦਾ ਤੱਕਦੀ ਰਹੇ, ਪਰ ਕਦੇ ਮੈਲਾ ਨਾ ਤੱਕਿਓ, ਕਿਉਂਕਿ ਮੈਲਾ ਤੱਕੋਗੀਆਂ ਤਾਂ ਫਿਰ ਤੁਸੀਂ ਮੈਲੀਆਂ ਹੋ ਜਾਓਗੀਆਂ। ਹੁਣ ਉੱਥੇ ਸਮਝਾ ਕਿਹਨੂੰ ਰਹੇ, ਮਨ ਨੂੰ, ਅੱਖਾਂ ਨੂੰ ਤਾਂ ਫਰਕ ਹੀ ਕੋਈ ਨਹੀਂ। ਨੇਤਰਾਂ ਦਾ ਕੀ ਗਿਆ, ਇਸ ਲਈ ਗੁਰੂ ਸਾਹਿਬ ਜੀ ਨੇ ਪਹਿਲਾਂ ਜ਼ਿਕਰ ਕੀਤਾ, ਕਹਿੰਦੇ ਤੇ ਨੇਤਰ ਭਲੇ ਪੁਨੀਤ ਹੈ ਮੇਰੀ ਜਿੰਦੜੀਏ, ਹੇ ਮੇਰੀ ਇਹ ਜਿੰਦੇ, ਉਹ ਨੇਤਰ ਭਲੇ ਨੇ, ਉਹ ਨੇਤਰ ਪੁਨੀਤ ਨੇ, ਉਹ ਨੇਤਰ ਪਵਿੱਤਰ ਨੇ, ਜਿਹੜੇ ਹੇ ਮੇਰੀ ਇਹ ਜਿੰਦੇ ਗੁਰੂ ਜੀ ਨੂੰ ਵੇਖ ਰਹੇ, ਗੁਰੂ ਦੇ ਦਰਸ਼ਨ ਕਰ ਰਹੇ, ਗੁਰੂ ਦੇ ਦੀਦਾਰ ਕਰਦਿਆਂ ਭਾਵ ਗੁਰੂ ਉਪਦੇਸ਼ ਹੁਣ ਮਨ ਰਸ ਲੈ ਰਿਹਾ ਹੈ। ਜਦੋਂ ਮਨ ਰਸ ਲਵੇਗਾ ਫਿਰ ਨੇਤਰਾਂ ਨੇ ਪ੍ਰਵਾਨ ਹੋਣਾ ਜੀ। ਕਈ ਵਾਰੀ ਨਾ ਅਸੀਂ ਅੱਖਾਂ ਨਾਲ ਵੇਖ ਰਹੇ ਹਾਂ, ਵੇਖਦੇ ਹਾਂ
ਮਨ ਦਾ ਧਿਆਨ ਨਹੀਂ, ਮਨ ਦੀ ਇਕਾਗਰਤਾ ਨਹੀਂ, ਮਨ ਨੇ ਉਸ ਵਾਲੇ ਪਾਸੇ ਵੇਖਿਆ ਹੀ ਨਹੀਂ। ਨੇਤਰਾਂ ਨਾਲ ਵੇਖ ਕੇ ਵੀ ਅਸੀਂ ਨਹੀਂ ਵੇਖਿਆ, ਕਿਉਂਕਿ ਮਨ ਹਾਜ਼ਰ ਨਹੀਂ। ਅਤੇ ਅਸੀਂ ਸਹਿਜ ਸੁਭਾਅ ਕਹਿ ਦਿੰਦੇ ਹਾਂ ਵੀ ਮੈਂ ਧਿਆਨ ਨਹੀਂ ਦਿੱਤਾ, ਜਦਕਿ ਨੇਤਰਾਂ ਨੇ ਤਾਂ ਪੂਰਾ ਵੇਖਿਆ ਪਰ ਧਿਆਨ ਨਹੀਂ। ਅਤੇ ਜਿੰਨਾ ਚਿਰ ਧਿਆਨ ਨਹੀਂ ਉਨਾ ਚਿਰ ਨੇਤਰਾਂ ਦਾ ਵੇਖਣਾ ਕੁਝ ਵੀ ਮਾਇਨੇ ਨਹੀਂ ਰੱਖਦਾ ਜੀ, ਕੋਈ ਪਾਇਆ ਨਹੀਂ ਰੱਖਦਾ। ਇਸ ਲਈ ਗੁਰੂ ਸਾਹਿਬ ਨੇ ਮਨ ਨੂੰ ਸੰਬੋਧਨ ਕਰਕੇ ਨੇਤਰਾਂ ਨੂੰ ਸੰਬੋਧਨ ਕਰਕੇ ਨੇਤਰੋ ਮੇਰੇ ਉਹ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ਼ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾਂ, ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਦਿਵ ਦ੍ਰਿਸ਼ਟੀ ਦੇ ਮਾਲਕ ਬਣ ਗਏ ਇਹ ਨੇਤਰ ਜਦੋਂ ਗੁਰੂ ਨੂੰ ਮਿਲੇ, ਗੁਰੂ ਦੀ ਕਿਰਪਾ ਵਰਤੀ। ਹੁਣ ਮਨ ਦਿਵ ਦ੍ਰਿਸ਼ਟੀ ਦਾ ਮਾਲਕ ਬਣ ਜਾਂਦਾ ਹੈ। ਨੇਤਰਾਂ ਦੀ ਦ੍ਰਿਸ਼ਟੀ ਦਿਵਿਆ ਥੋੜ੍ਹੀ ਹੁੰਦੀ ਹੈ, ਦ੍ਰਿਸ਼ਟੀ ਤੇ ਮਨ ਦੀ ਦਿਵਿਆ ਹੋਈ ਹੈ। ਮੰਨ ਲਓ ਦਿਵਯ ਦ੍ਰਿਸ਼ਟੀ ਦੇ ਪਾਤਰ ਬਣ, ਅੱਖਾਂ ਨੂੰ ਕੀ ਚਾਰ ਚਾਰ ਲੋਕ ਦਿਸਣ ਲੱਗ ਜਾਂਦੇ ਨੇ ਜੀ? ਅੱਖਾਂ ਨੂੰ ਤੇ ਉਹੀ ਕੁਝ ਵੇਖ ਰਿਹਾ ਨਾ ਜੋ ਅੱਖਾਂ ਦੇ ਸਾਹਮਣੇ ਹੈ। ਦਿਵ ਦ੍ਰਿਸ਼ਟੀ ਹੁਣ ਕੀ ਹੈ? ਜੋ ਅੱਖਾਂ ਨਹੀਂ ਵੇਖ ਸਕਦੀਆਂ ਮਨ ਉਹਨੂੰ ਵੀ ਮਹਿਸੂਸ ਕਰ ਰਿਹਾ। ਦਿਵ ਦ੍ਰਿਸ਼ਟੀ ਤੇ ਇਹਨੂੰ ਹੀ ਕਹਿੰਦੇ ਨੇ ਨਾ। ਦਿਵ ਦ੍ਰਿਸ਼ਟੀ ਦਾ ਭਾਵ ਕੀ ਹੈ? ਅੱਖਾਂ ਨੂੰ ਕੁਝ ਵੱਖਰਾ ਨਹੀਂ ਦਿਸਣ ਲੱਗ ਜਾਂਦਾ, ਅੱਖਾਂ ਉਹੀ ਕੁਝ ਵੇਖ ਰਹੀਆਂ ਨੇ ਜੋ ਪਹਿਲਾਂ ਵੇਖਦੀਆਂ ਸੀ, ਹੁਣ ਵੀ ਉਹੀ ਕੁਝ ਦਿਸ ਰਿਹਾ, ਜੋ ਅੱਖਾਂ ਸਾਹਮਣੇ ਉਹ ਦਿਸ ਰਿਹਾ। ਪਰ ਦਿਵ ਦ੍ਰਿਸ਼ਟੀ ਤੋਂ ਭਾਵ ਇਹ ਹੈ ਵੀ ਜੋ ਹੁਣ ਮੇਰੇ ਨੇਤਰ ਨਹੀਂ ਵੇਖ ਸਕਦੇ, ਅੱਖਾਂ ਉਹ ਵੀ ਵੇਖ ਰਹੀਆਂ ਨੇ, ਮਨ ਉਹ ਵੀ ਵੇਖਣ ਲੱਗ ਪਿਆ ਨਾ। ਪਹਿਲਾਂ ਕੀ ਸੀ? ਇਹ ਵਿਸ਼ ਸੰਸਾਰ ਤੇ ਦੇਖਦੇ ਨੇਤਰ ਕੀ ਵੇਖ ਰਹੇ ਸੀ? ਇਹ ਵਿਸ਼ਵ ਰੂਪੀ ਸੰਸਾਰ ਵੇਖੀ ਜਾਂਦੇ, ਜਾਂ ਇੱਦਾਂ ਕਹਿ ਲਓ ਪਹਿਲਾਂ ਨੇਤਰ ਵੇਖਦੇ ਹੀ ਨੇਤਰਾਂ ਨੂੰ ਇਹ ਸੰਸਾਰ ਜ਼ਹਿਰ ਬਣ ਕੇ ਲੱਗਿਆ ਹੋਇਆ ਸੀ, ਵੇਖੀ ਗਿਆ। ਪਰ ਜਦੋਂ ਇਹੀ ਨੇਤਰ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ, ਹਰ ਇੱਕ ਹੈ ਹਰ ਬਿਨੇ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿ, ਜਦੋਂ ਦਿਵ ਦ੍ਰਿਸ਼ਟੀ ਦੇ ਮਾਲਕ ਬਣ ਗਏ, ਹੁਣ ਕੀ ਦਿਸਣ ਲੱਗ ਪਿਆ? ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਦੋਵਾਂ ਵਿੱਚ ਫਰਕ ਪੈ ਗਿਆ ਜੀ। ਪਹਿਲਾਂ ਇਹ ਵੇਸ਼ ਸੰਸਾਰ ਤੁਮ ਦੇਖਦੇ, ਹੇ ਨੇਤਰੋ ਜਦੋਂ ਪਹਿਲਾਂ ਤੁਸੀਂ ਸੰਸਾਰ ਵੇਖਦੇ ਸੀ ਤੁਹਾਨੂੰ ਲੱਗਦਾ ਸੀ ਜ਼ਹਿਰ, ਪਰ ਰਸ ਲਈ ਜਾਂਦਾ ਸੀ, ਮਰ ਅਧਿਆਤਮਿਕ ਮੌਤ ਮਰੀ ਜਾਂਦਾ ਸੀ, ਜ਼ਹਿਰ ਵੇਖੀ ਜਾਂਦਾ ਸੀ, ਲੈ ਰਸ ਹੀ ਰਿਹਾ। ਜਦੋਂ ਗੁਰੂ ਨੂੰ ਮਿਲ ਕੇ ਦਿਵ ਦ੍ਰਿਸ਼ਟੀ ਦੇ ਮਾਲਕ ਬਣ ਗਏ ਇਹ ਨੇਤਰ, ਫਿਰ ਕੀ ਹੋ ਗਿਆ? ਇਹ ਹਰ ਕਾ ਰੂਪ ਹੈ, ਹੁਣ ਕੀ ਦਿਸ ਰਿਹਾ? ਹਰ ਰੂਪ ਨਦਰੀ ਆਇਆ, ਦ੍ਰਿਸ਼ਟੀ ਬਦਲ ਗਈ। ਜਦੋਂ ਦ੍ਰਿਸ਼ਟੀ ਬਦਲੀ ਸ੍ਰਿਸ਼ਟੀ ਬਦਲ ਗਈ। ਸ੍ਰਿਸ਼ਟੀ ਤੇ ਦ੍ਰਿਸ਼ਟੀ ਉੱਤੇ ਨਿਰਭਰ ਕਰਦੀ ਨਾ ਜੀ। ਹੁਣ ਦ੍ਰਿਸ਼ਟੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੈ ਸੋਏ, ਇਹ ਦ੍ਰਿਸ਼ਟੀ ਹੈ, ਨਹੀਂ ਤੇ ਕਿਹੜਾ ਬੰਦਾ ਕਹਿੰਦਾ ਵੀ ਮੈਂ ਮਾੜਾ। ਹਰ ਕੋਈ ਇਹੀ ਕਹਿ ਰਿਹਾ ਨਾ ਵੀ ਮੈਂ ਚੰਗਾ, ਪਰ ਜਦੋਂ ਦ੍ਰਿਸ਼ਟੀ ਬਦਲ ਗਈ ਫਿਰ ਕੀ ਵੇਖਿਆ? ਵੀ ਸਾਰੇ ਹੀ ਚੰਗੇ ਭਾਈ, ਕਿਉਂਕਿ ਰੱਬ ਦੇ ਬਣਾਏ ਸਾਰੇ ਹੀ ਚੰਗੇ ਨੇ। ਹੁਣ ਦ੍ਰਿਸ਼ਟੀ ਬਦਲ ਗਈ, ਹੁਣ ਜਦੋਂ ਉਹ ਦ੍ਰਿਸ਼ਟੀ ਬਦਲੀ ਉਹਦੇ ਵਿੱਚ ਕੀ ਹੁੰਦਾ? ਰੱਬ ਚੰਗਾ, ਮੈਂ ਜੀਵ ਰੂਪ ਦੇ ਵਿੱਚ ਬੁਰਾ ਆ, ਔਗਣਾ ਭਰਿਆ। ਫਿਰ ਉਦੋਂ ਇਸ ਇਹ ਦ੍ਰਿਸ਼ਟੀ ਬਣ ਗਈ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਹੁਣ ਸਾਰੇ ਹੀ ਚੰਗੇ ਨੇ ਮੇਰੇ ਤੋਂ ਬਿਨਾਂ, ਕਿਉਂਕਿ ਸਾਹਮਣੇ ਵੇਖ ਕਿਹਨੂੰ ਰਹੇ ਆ? ਅਕਾਲ ਪੁਰਖ। ਜਿੰਨਾ ਚਿਰ ਅਕਾਲ ਪੁਰਖ ਨਹੀਂ ਸੀ ਦਿਸਦਾ ਉਨਾ ਚਿਰ ਕੀ ਲੱਗਦਾ ਸੀ? ਮੈਂ ਚੰਗਾ, ਉਦੋਂ ਦ੍ਰਿਸ਼ਟੀ ਇਹ ਹੈ। ਜਦੋਂ ਵੇਖ ਗਿਆ ਅਕਾਲ ਪੁਰਖ ਨੂੰ ਮਨ ਨੇ ਮਹਿਸੂਸ ਕਰ ਲਿਆ, ਜੋ ਨਹੀਂ ਸੀ ਦਿਸਦਾ ਦਿਵ ਦ੍ਰਿਸ਼ਟੀ ਕਰਕੇ ਮਨ ਉਹਨੂੰ ਵੀ ਜਾਣਨ ਲੱਗ ਪਿਆ, ਮਨ ਉਹਨੂੰ ਵੀ ਮਹਿਸੂਸ ਕਰਨ ਲੱਗ ਪਿਆ। ਹੁਣ
ਹੁਣ ਇਹ ਕਹਿੰਦਾ ਅਕਾਲ ਪੁਰਖ ਤੇ ਚੰਗਾ ਹੀ ਹੈ, ਅਕਾਲ ਪੁਰਖ ਮਾੜਾ ਨਹੀਂ ਹੋ ਸਕਦਾ, ਸਭ ਤੇ ਹਮ ਬੁਰੇ, ਮੈਂ ਮਾੜਾ ਆ, ਮੈਂ ਮਾੜੀ ਹੈ, ਉਹ ਥੋੜੀ ਮਾੜਾ, ਤੂੰ ਥੋੜੀ ਮਾੜਾ ਹੈ, ਮਾੜਾ ਕੀ ਹੈ, ਮੈਂ ਹੰਕਾਰ, ਹੰਕਾਰ ਮਾੜਾ, ਤੂੰ ਨਿਰੰਕਾਰ, ਉਹ ਥੋੜੀ ਮਾੜਾ, ਇਸ ਲਈ ਸਭ ਤੇ ਹਮ ਬੋਰੇ, ਅਸੀਂ ਮੈਂ ਮਾੜੀ ਹੈ, ਹਮ ਤਜ ਮੈਂ ਛੱਡ ਦੇ ਫਿਰ ਭਲੋ ਸਭ ਕੋਏ, ਫਿਰ ਸਾਰੀ, ਜਿੰਨਾ ਚਿਰ ਬੰਦੇ ਨੂੰ ਇਹ ਲੱਗਦਾ ਮੈਂ ਚੰਗਾ, ਓਨਾ ਚਿਰ ਸਾਰੇ ਹੀ ਮਾੜੇ ਨੇ। ਜਦੋਂ ਇਹ ਲੱਗਣ ਲੱਗ ਜਾਏ ਵੀ ਮੈਂ ਮਾੜਾ, ਫਿਰ ਸਾਰੇ ਚੰਗੇ ਲੱਗਣ ਲੱਗ ਜਾਣ। ਮਾੜਾ ਕੀ ਹੋਇਆ ਫਿਰ, ਮਾੜੀ ਤੇ ਮੈਂ ਹੀ ਹੋਈ ਹੈ ਨਾ ਜੀ, ਜਿੰਨਾ ਚਿਰ ਅੰਦਰ ਮੈਂ ਹੈ ਓਨਾ ਚਿਰ ਚੰਗਾ ਹਾਂ, ਮੈਂ ਚੰਗਾ ਹਾਂ। ਜਿੱਦਣ ਆਪਣੇ ਅੰਦਰੋਂ ਮੈਂ ਮਾਰ ਲਈ, ਮਾੜੀ ਮਰ ਗਈ, ਮੈਂ ਜਦੋਂ ਮੈਂ ਮਰ ਗਈ ਫਿਰ ਤੂੰ ਬਣ ਗਿਆ, ਹੁਣ ਤੂੰ ਚੰਗਾ, ਮੈਂ ਮਾੜਾ ਸੀ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ, ਇਸੇ ਨੂੰ ਬਾਬਾ ਜੀ ਅੱਜ ਕਹਿ ਰਹੇ, ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀ ਹੈ। ਜਿੱਥੇ ਦ੍ਰਿਸ਼ਟੀ ਬਦਲ ਜਾਏ, ਜਦੋਂ ਦ੍ਰਿਸ਼ਟੀ ਬਦਲੀ ਫਿਰ ਸਾਧੂ ਸਤਿਗੁਰ ਦੇਖੈ ਰਾਮ, ਫਿਰ ਇਹੀ ਨੇਤਰ ਨੇ ਜੀ ਜਿਹੜੇ ਸੰਸਾਰ ਵਿੱਚੋਂ ਮਹਿਸੂਸ ਕਰਦੇ ਨੇ। ਨੇਤਰਾਂ ਨੇ ਮਹਿਸੂਸ ਨਹੀਂ ਕਰਨਾ, ਮਹਿਸੂਸ ਮਨ ਨੇ ਕਰਨਾ, ਨੇਤਰਾਂ ਨੇ ਵੇਖਣਾ, ਫਿਰ ਬੰਦ ਨੇਤਰਾਂ 'ਤੇ ਵੀ ਉਹ ਮਹਿਸੂਸ ਹੁੰਦਾ, ਇੰਜ ਪ੍ਰਤੀਤ ਹੁੰਦਾ ਜਿਵੇਂ ਮੇਰੇ ਨਜ਼ਦੀਕ ਵੱਸਦਾ ਹੈ। ਜਿਹੜਾ ਜੀਵ, ਜਿਹੜਾ ਪਦਾਰਥ ਖਿਆਲਾਂ ਵਿੱਚ ਹੋਵੇ, ਨੇਤਰ ਬੰਦ ਕਰਕੇ ਇਨਸਾਨ ਉਹਨੂੰ ਆਪਣੇ ਖਿਆਲਾਂ ਵਿੱਚ ਮਹਿਸੂਸ ਕਰਦਾ ਹੈ। ਖਿਆਲਾਂ ਵਿੱਚ ਮਹਿਸੂਸ ਕਰਦਾ ਕੀ ਵੇਖਦਾ ਹੈ, ਉਹ ਮੇਰੇ ਕੋਲ ਹੈ, ਉਹ ਮੇਰੇ ਨਜ਼ਦੀਕ ਹੈ। ਜਦੋਂ ਇਹੀ ਨੇਤਰ ਦਿਵ ਦ੍ਰਿਸ਼ਟੀ ਦੇ ਮਾਲਕ ਬਣ ਜਾਣਗੇ, ਮਨ ਮਹਿਸੂਸ ਕਰੇਗਾ, ਫਿਰ ਨੇਤਰ ਸੰਕੋਚੇ ਵੀ ਜਾਣਗੇ, ਬੰਦ ਵੀ ਹੋ ਜਾਣਗੇ, ਫਿਰ ਖਿਆਲਾਂ ਵਿੱਚ ਉਹ ਅਕਾਲ ਪੁਰਖ, ਜਦੋਂ ਉਹ ਖਿਆਲਾਂ ਵਿੱਚ ਹੋਏਗਾ ਫਿਰ ਮਨ ਉਹਨੂੰ ਮਹਿਸੂਸ ਕਰੇਗਾ, ਬੰਦ ਅੱਖਾਂ 'ਤੇ ਵੀ ਉਹ ਨਜ਼ਰ ਹੀ ਆਉਂਦਾ ਹੈ। ਇਹੀ ਖੇਡ ਵਰਤਦੀ ਹੈ ਜੀ। ਕਿਸੇ ਵਸਤੂ ਨਾਲ ਸਾਡਾ ਬੜਾ ਲਗਾਵ, ਪਦਾਰਥ ਨਾਲ, ਇੱਦਾਂ ਕਹਿ ਲਓ ਵੀ ਕੋਈ ਵਸਤੂ ਸੰਸਾਰਕ ਤੌਰ 'ਤੇ ਮੈਨੂੰ ਬੜੀ ਚੰਗੀ ਲੱਗੀ, ਪਰ ਜਦੋਂ ਉਹ ਵਸਤੂ ਵੱਲ ਵੇਖਿਆ, ਪਦਾਰਥ ਵੱਲ ਵੇਖਿਆ,

ਅਤੇ ਕੀ ਕਹਿੰਦਾ ਹੈ ਵੀ ਇੱਕ ਦਿਨ ਇਹੀ ਵਸਤੂ ਮੇਰੀ ਵੀ ਹੋਏਗੀ। ਇਹ ਪਦਾਰਥ ਫਿਰ ਉਹਨੂੰ ਖਿਆਲਾਂ 'ਚ ਆਪਣੀ ਸਮਝਣ ਲੱਗ ਜਾਂਦਾ, ਆਪਣੀ ਜਾਣਨ ਲੱਗ ਜਾਂਦਾ, ਜਦਕਿ ਕੋਲੇ ਹੈ ਨਹੀਂ, ਬਸ ਖਿਆਲ ਨੇ। ਇਹੀ ਵਿਸ਼ਾ ਅਕਾਲ ਪੁਰਖ ਦਾ ਹੈ, ਉਹ ਤਾਂ ਕੋਲੇ ਵੀ ਹੈ, ਉਹ ਦੂਰ ਥੋੜ੍ਹੀ ਹੈ, ਉਹ ਤਾਂ ਕੋਲੇ ਵੀ ਹੈ। ਉਹ ਇਹ ਤਾਂ ਹੈ ਨਹੀਂ ਵੀ ਮੇਰੀ ਪਹੁੰਚ ਤੋਂ ਬਾਹਰ ਹੈ, ਬਸ ਮੈਂ ਉਹਦੇ ਤੋਂ ਪਾਸੇ ਹੋ ਕੇ ਬੈਠਾਂ, ਕਿਉਂਕਿ ਮੇਰੀ ਮੈਂ ਵਿੱਚ ਹੈ। ਜਦੋਂ ਇਹੀ ਪਾਸੇ ਹੋ ਜਾਏਗੀ, ਫਿਰ ਉਹੀ ਖਿਆਲਾਂ ਵਿੱਚ ਵੱਸਦਾ ਹੋਇਆ ਨੇੜੇ ਦਿਸਣ ਲੱਗ ਪੈਂਦਾ ਹੈ। ਇਹੀ ਨੇਤਰ, ਇਹੀ ਮਨ ਫਿਰ ਉਹਨੂੰ ਮਹਿਸੂਸ ਕਰਦਾ ਹੋਇਆ ਉਹਦਾ ਰਸ ਮਾਣਦਾ। ਇਹ ਨੇਤਰ ਭਲੇ ਵੀ ਬਣ ਜਾਂਦੇ ਅਤੇ ਪ੍ਰਵਾਨ ਵੀ ਹੋ ਜਾਂਦੇ ਨੇ। ਇਸੇ ਨੂੰ ਮਾਲਕ ਜੀ ਨੇ ਕਿਹਾ, ਜਿਹੜੇ ਨੇਤਰ ਉਸ ਅਕਾਲ ਪੁਰਖ ਦਾ ਦਰਸ਼ਨ ਦਿਦਾਰ ਕਰਦੇ ਨੇ, ਉਹ ਨੇਤਰ ਭਲੇ ਵੀ ਨੇ, ਸ਼ੋਭਨੀਕ ਵੀ ਨੇ, ਅਤੇ ਨੇਤਰ ਭਲੇ ਪ੍ਰਵਾਨ ਹੈ ਜੋ ਪਾਵਨ ਵਚਨ ਅੱਜ ਦੇ ਨੇ। ਫਿਰ ਇੱਕ ਥਾਂ 'ਤੇ ਗੁਰੂ ਅਰਜਨ ਸਾਹਿਬ ਦਾ ਵਚਨ ਆਪਾਂ ਪੜ੍ਹਦੇ, ਨੈਣ ਨਾ ਦੇਖੈ ਸਾਧ। ਹੁਣ ਇੱਥੇ ਕੀ ਸ਼ਬਦ ਵਰਤਿਆ? ਸਾਧੂ ਸਤਿਗੁਰ ਦੇਖੈ, ਉੱਥੇ ਵਰਤ ਰਹੇ ਨੈਣ ਨਾ ਦੇਖੈ ਸਾਧ, ਉੱਥੇ ਵੇਖ ਨਹੀਂ ਰਹੇ। ਫਿਰ ਸੇ ਨੈਣ ਬੇਹਾਲਿਆ, ਉਹ ਨੇਤਰ ਖਤਮ ਕਰ ਦੇਣੇ ਚਾਹੀਦੇ ਨੇ ਜਿਹੜੇ ਨੇਤਰ ਉਹਨੂੰ ਵੇਖ ਨਹੀਂ ਰਹੇ, ਉਹਨੂੰ ਮਹਿਸੂਸ ਨਹੀਂ ਕਰ। ਆਪਣੀ ਦ੍ਰਿਸ਼ਟੀ ਨੂੰ ਬਦਲਣਾ ਪਏਗਾ। ਸਾਡੀ ਸਭ ਤੋਂ ਵੱਡੀ ਭੁੱਲ ਪਤਾ ਕੀ ਹੈ? ਅਸੀਂ ਸ੍ਰਿਸ਼ਟੀ ਬਦਲਣਾ ਚਾਹੁੰਦੇ ਹਾਂ। ਸਭ ਤੋਂ ਵੱਡੀ ਭੁੱਲ ਇਹੀ ਹੈ, ਅਸੀਂ ਸ੍ਰਿਸ਼ਟੀ ਬਦਲਣਾ ਚਾਹੁੰਦੇ ਹਾਂ ਵੀ ਬਦਲ ਦਿਓ। ਬੰਦਾ ਜ਼ੋਰ ਲਾਈ ਰੱਖਦਾ, ਮੈਂ ਇਹਨੂੰ ਵੀ ਬਦਲੂ। ਨਹੀਂ, ਆਪਣੀ ਦ੍ਰਿਸ਼ਟੀ ਬਦਲ। ਸ੍ਰਿਸ਼ਟੀ ਕਦੇ ਵੀ ਨਹੀਂ ਅਸੀਂ ਬਦਲ ਸਕਦੇ। ਹੁਣ ਜਿਵੇਂ ਜੀ ਆਪਾਂ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਪੜ੍ਹ ਲਈਏ, ਉਹਨਾਂ ਦਾ ਇਤਿਹਾਸ ਪੜ੍ਹ ਲਈਏ। ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਵੀ ਮਿਲੇ, ਮਾਲਕ ਨੇ ਕੀ ਬਦਲਿਆ? ਉਹਨਾਂ ਦਾ ਸਰੂਪ ਬਦਲਿਆ, ਜਾਂ ਜਿੱਥੇ ਉਹ ਰਹਿ ਰਹੇ ਮਾਲਕ ਨੇ ਉਹ ਥਾਂ ਬਦਲੀ? ਗੁਰੂ ਨਾਨਕ ਸਾਹਿਬ ਨੇ ਉਹਨਾਂ ਦੀ ਦ੍ਰਿਸ਼ਟੀ ਬਦਲੀ। ਭਾਈ ਕੌਡਾ ਭੀਲ, ਇਤਿਹਾਸ ਕੌਡਾ ਰਾਕਸ਼ਸ ਕਹਿੰਦਾ, ਗੁਰੂ ਨਾਨਕ ਸਾਹਿਬ ਨੇ ਉਹਨੂੰ ਭਾਈ ਕੌਡਾ ਭੀਲ ਬਣਾਇਆ, ਰਾਕਸ਼ਸ ਤੋਂ ਭਾਈ ਬਣਾ ਲਿਆ। ਪਹਿਲਾਂ ਕੌਡੇ ਦੀ ਦ੍ਰਿਸ਼ਟੀ ਕੀ ਹੈ? ਭਾਈ ਕੌਡੇ ਦੀ ਦ੍ਰਿਸ਼ਟੀ, ਕੌਡੇ ਰਾਕਸ਼ਸ ਦੀ ਦ੍ਰਿਸ਼ਟੀ ਕੀ ਹੈ? ਵੀ ਜਿਹੜਾ ਵੀ ਆਉਂਦਾ ਮੇਰਾ ਵੈਰੀ ਹੈ, ਇਹ ਦ੍ਰਿਸ਼ਟੀ ਹੈ। ਜਿਹੜਾ ਮਨੁੱਖ ਵੇਖਦਾ ਉਹਨੂੰ ਫੜ ਕੇ ਕੜਾਹੀ 'ਚ ਸੁੱਟ ਲੈਂਦਾ, ਵੀ ਮੈਂ ਕੜਾਹੀ 'ਚ ਸੁੱਟ, ਵੀ ਮੈਂ ਜਿਉਣ ਨਹੀਂ ਦੇਣਾ ਇਹਨੂੰ ਹੁਣ, ਕਿਉਂਕਿ ਮੇਰਾ ਵੈਰੀ ਹੈ, ਮੈਂ ਆਪਣਾ ਵੈਰੀ ਕਿੱਦਾਂ ਜਿਉਂਦਾ ਛੱਡਦਾ? ਉਹਨੂੰ ਇਹ ਲੱਗ ਰਿਹਾ ਉਹਨੂੰ। ਗੁਰੂ ਨਾਨਕ ਸਾਹਿਬ ਉਹਨੂੰ ਮਿਲੇ, ਮਾਲਕ ਨੇ ਉਹਦੀ ਦ੍ਰਿਸ਼ਟੀ ਬਦਲੀ, ਕਹਿੰਦੇ ਵੈਰੀ ਥੋੜ੍ਹੀ ਤੇਰੇ ਮਿੱਤਰ ਨੇ, ਉਹ ਜਿਹਨੂੰ ਫੜਿਆ ਹੋਇਆ ਉਹਨੂੰ ਵੀ ਛੱਡ ਦਿੰਦਾ। ਦ੍ਰਿਸ਼ਟੀ ਬਦਲ ਗਈ ਨਾ, ਭਾਈ ਮਰਦਾਨਾ ਜੀ ਨੂੰ ਫੜਿਆ, ਜਿਵੇਂ ਇਤਿਹਾਸ ਕਹਿੰਦਾ ਵੀ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਫੜ ਲਿਆ। ਜਦੋਂ ਫੜਿਆ, ਉਹਨਾਂ ਨੂੰ ਮੌਤ ਦੇ ਘਾਟ ਉਤਾਰਨ ਲੱਗੇ, ਗੁਰੂ ਨਾਨਕ ਸਾਹਿਬ ਉੱਥੇ ਪਹੁੰਚੇ। ਗੁਰੂ ਨਾਨਕ ਸਾਹਿਬ ਪਹੁੰਚੇ, ਕੌਡਾ ਭੀਲ ਵੇਖ ਕੇ ਅਚੰਭਤ ਹੋਇਆ। ਗੁਰੂ ਨਾਨਕ ਸਾਹਿਬ ਨੇ ਦ੍ਰਿਸ਼ਟੀ ਬਦਲੀ, ਉਹਨੇ ਫੜੇ ਭਾਈ ਮਰਦਾਨਾ ਜੀ ਨੂੰ ਛੱਡਤਾ, ਦ੍ਰਿਸ਼ਟੀ ਬਦਲ ਗਈ। ਜਿਹਨੂੰ ਵੀ ਮਿਲੇ ਗੁਰੂ ਨਾਨਕ ਸਾਹਿਬ, ਮਾਲਕ ਨੇ ਉਹਨਾਂ ਲਈ ਸ੍ਰਿਸ਼ਟੀ ਨਹੀਂ ਬਦਲੀ, ਉਹਨਾਂ ਦੀ ਦ੍ਰਿਸ਼ਟੀ ਬਦਲੀ ਹੈ, ਦ੍ਰਿਸ਼ਟੀ ਬਦਲ ਗਈ, ਉਹਨਾਂ ਲਈ ਸੰਸਾਰ ਬਦਲ ਗਿਆ, ਉਹਨਾਂ ਲਈ ਦੁਨੀਆ ਬਦਲ ਗਈ। ਅਸੀਂ ਦੁਨੀਆ ਬਦਲਣੀ ਚਾਹੁੰਦੇ ਹਾਂ, ਇਸ ਕਰਕੇ ਮਿਲਦਾ ਕੀ ਹੈ? ਨਾ ਦੁਨੀਆ ਬਦਲਦੀ ਹੈ, ਨਾ ਅਸੀਂ ਬਦਲਦੇ ਹਾਂ, ਮਿਲਿਆ ਕੁਛ ਵੀ ਨਹੀਂ। ਜਦਕਿ ਸਾਨੂੰ ਇਹ ਚਾਹੀਦਾ ਸੀ ਵੀ ਸੰਸਾਰ ਨਹੀਂ, ਜਿਵੇਂ ਗੁਰੂ ਨਾਨਕ ਸਾਹਿਬ ਨੇ ਦ੍ਰਿਸ਼ਟੀ ਬਦਲੀ, ਉਵੇਂ ਅਸੀਂ ਆਪਣੀ ਦ੍ਰਿਸ਼ਟੀ ਬਦਲਦੇ। ਸਾਡੀ ਦ੍ਰਿਸ਼ਟੀ ਬਦਲ ਜਾਂਦੀ, ਸਾਡੇ ਲਈ ਸੰਸਾਰ ਬਦਲ ਜਾਂਦਾ।

0: ਸਾਡੇ ਲਈ ਸੰਸਾਰ ਬਦਲ ਜਾਂਦਾ, ਪਰ ਅਜੇ ਸਾਨੂੰ ਸੰਸਾਰ ਕੀ ਲੱਗੀ ਜਾਂਦਾ? ਦੁਨੀਆ ਬਹੁਤ ਮਾੜੀ ਆ ਜੀ, ਅਜੇ ਇਹੀ ਹੈ ਨਾ। ਕਿਉਂ? ਕਿਉਂਕਿ ਸਾਡੀ ਦ੍ਰਿਸ਼ਟੀ ਮਾੜੀ ਹੈ। ਮੇਰੀ ਦ੍ਰਿਸ਼ਟੀ ਚੰਗੀ ਹੋ ਜਾਏ ਦੁਨੀਆ ਨੂੰ ਕੀ, ਦੁਨੀਆ ਥੋੜ੍ਹੀ ਬਦਲ ਜਾਣੀ। ਰਹਿਣ ਸਹਿਣ ਉਹ ਰਹਿਣਾ, ਮੈਲ ਤੇ ਬੰਦੇ ਦੀ ਸੋਚ ਵਿੱਚ ਹੀ ਹੈ, ਬੰਦੇ ਦੇ ਖਿਆਲਾਂ ਵਿੱਚ ਮੈਲ ਹੈ। ਅੱਜ ਖਿਆਲਾਂ 'ਚੋਂ ਮੈਲ ਲੱਥ ਜਾਏ, ਅੱਜ ਖਿਆਲਾਤ ਸਾਫ਼ ਸੁਥਰੇ ਹੋ ਜਾਣ, ਅੱਜ ਖਿਆਲਾਂ ਵਿੱਚੋਂ ਮੈਲ ਮੁੱਕ ਜਾਏ, ਸੰਸਾਰ ਤਾਂ ਫਿਰ ਉਹੋ ਜਿਹਾ ਹੀ ਹੈ। ਸੰਸਾਰ ਨਹੀਂ ਬਦਲੇਗਾ, ਮੈਂ ਆਪਣਾ ਆਪਾ ਬਦਲਣਾ ਹੈ। ਰਹਿਣ ਸਹਿਣ ਤਾਂ ਉੱਦਾਂ ਦਾ ਹੀ ਹੈ, ਬਸ ਇੰਨਾ ਵੀ ਸਮਾਂ ਬਦਲਦਾ ਗਿਆ, ਅਸੀਂ ਉਵੇਂ ਉਵੇਂ ਤਰੱਕੀ ਕਰਦੇ ਗਏ ਨਾ। ਅਸੀਂ ਇਹਨੂੰ ਕਿਹਾ ਵੀ ਅਸੀਂ ਬਹੁਤ ਤਰੱਕੀ ਕਰ ਗਏ, ਅਸੀਂ ਤਰੱਕੀ ਕਰ ਗਏ, ਪਰ ਉਵੇਂ ਉਵੇਂ ਆਪਣੀ ਦ੍ਰਿਸ਼ਟੀ ਵੀ ਮੈਲੀ ਕਰਦੇ ਗਏ। ਦ੍ਰਿਸ਼ਟੀ ਮੈਲੀ ਕਰਦੇ ਗਏ, ਹੁਣ ਜਿਵੇਂ ਜਿਵੇਂ ਦ੍ਰਿਸ਼ਟੀ ਮੈਲੀ ਹੋਈ ਜਾਂਦੀ ਹੈ, ਸਾਨੂੰ ਇਹ ਲੱਗੀ ਜਾਂਦਾ ਸੰਸਾਰ ਮਾੜਾ ਹੋਈ ਜਾਂਦਾ। ਸੰਸਾਰ ਨਹੀਂ ਮਾੜਾ ਹੋਇਆ, ਮੈਂ ਬਾਲਾ ਮਾੜਾ ਹੋ ਗਿਆ, ਮੇਰੀ ਦ੍ਰਿਸ਼ਟੀ ਬਾਲੀ ਮੈਲੀ ਹੋ ਗਈ। ਜੇ ਇਹੀ ਦ੍ਰਿਸ਼ਟੀ ਚੰਗੀ ਬਣ ਜਾਏ ਫਿਰ ਸੰਸਾਰ ਤੇ ਉਹੀ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਇਹ ਤੇ ਰੱਬ ਦਾ ਬਣਾਇਆ ਹੋਇਆ ਸਾਰਾ ਰਚਿਆ ਹੋਇਆ ਉਹਦਾ ਖੇਡ ਹੈ, ਇਹ ਸਾਰੀ ਰਚੀ ਹੋਈ ਉਹਦੀ ਕੁਦਰਤ ਹੈ। ਇਹ ਰੱਬ ਦੀ ਬਣਾਈ ਕਿਹੜੀ ਚੀਜ਼ ਮਾੜੀ ਹੋ ਸਕਦੀ ਜੀ? ਸੰਸਾਰ ਬਣਾਇਆ ਕਿਹਨੇ ਹੈ? ਦੁਨੀਆ ਬਣਾਈ ਕਿਹਨੇ ਹੈ? ਰੱਬ ਨੇ। ਰੱਬ ਦੀ ਬਣਾਈ ਕਿਹੜੀ ਚੀਜ਼ ਮਾੜੀ ਹੈ? ਮਨੁੱਖ ਦੀ ਨੀਅਤ ਮਾੜੀ ਹੈ, ਇਹਦੀ ਅੱਖਾਂ ਵਿੱਚ ਇਹਦੀ ਦ੍ਰਿਸ਼ਟੀ 'ਚ ਮੈਲ ਹੈ। ਕਦੇ ਕਿਸੇ ਜਾਨਵਰ ਨੂੰ, ਕਦੇ ਕਿਸੇ ਪਸ਼ੂ ਨੂੰ, ਕਦੇ ਕਿਸੇ ਪੰਛੀ ਨੂੰ, ਕਦੇ ਬਨਸਪਤੀ ਨੂੰ ਵੇਖਿਆ, ਇਹ ਕਹਿੰਦਿਆਂ ਦੁਨੀਆ ਮਾੜੀ ਹੈ। ਬੰਦਾ ਹੀ ਕਹਿ ਰਿਹਾ ਕਿਉਂਕਿ ਬੰਦੇ ਦੀ ਦ੍ਰਿਸ਼ਟੀ ਮਾੜੀ ਹੈ, ਇਹਦੀ ਦ੍ਰਿਸ਼ਟੀ ਮਾੜੀ ਹੈ। ਵੇਖੋ ਨਾ, ਰੁੱਖ ਬੰਦਾ ਵੱਢੀ ਵੀ ਜਾਂਦਾ, ਰੁੱਖ ਨੇ ਤਾਂ ਵੀ ਨਹੀਂ ਕਿਹਾ ਵੀ ਦੁਨੀਆ ਮਾੜੀ ਹੈ। ਜਾਨਵਰਾਂ ਨੂੰ ਬੰਦਾ ਮਾਰੀ ਵੀ ਜਾਂਦਾ, ਉਹਨਾਂ ਨੇ ਤਾਂ ਵੀ ਨਹੀਂ ਕਿਹਾ ਵੀ ਦੁਨੀਆ ਮਾੜੀ ਹੈ। ਪੰਛੀ ਵੀ ਫੜ ਫੜ ਮਾਰੀ ਜਾਂਦਾ, ਉਹਨਾਂ ਤਾਂ ਵੀ ਨਹੀਂ ਕਿਹਾ ਵੀ ਦੁਨੀਆ ਮਾੜੀ ਹੈ। ਬੰਦੇ ਨੂੰ ਕਹਿੰਦਾ ਕੋਈ ਕੁਛ ਨਹੀਂ ਹੈ, ਤਾਂ ਵੀ ਕਹੀ ਜਾਂਦਾ ਦੁਨੀਆ ਮਾੜੀ ਹੈ। ਕਿਉਂ? ਕਿਉਂਕਿ ਦ੍ਰਿਸ਼ਟੀ ਮਾੜੀ ਹੈ। ਬਸ ਇਹਨੂੰ ਬਦਲਣਾ ਹੈ। ਸਤਿਗੁਰੂ ਕਹਿੰਦੇ ਜਿੱਦਣ ਬਦਲ ਗਈ ਨਾ ਇਹ ਦ੍ਰਿਸ਼ਟੀ ਬਦਲ ਗਈ, ਉੱਦਣ ਫਿਰ ਸਾਧੂ ਸਤਿਗੁਰ ਦੇਖੇ ਰਾਮ, ਫਿਰ ਸੰਸਾਰ ਵਿੱਚ ਉਹ ਵੱਸਦਾ ਦਿਸੇਗਾ। ਅਜੇ ਤੱਕ ਤਾਂ ਮੈਂ ਬੜਾ ਕੁਝ ਸੰਸਾਰ 'ਚ ਵੇਖ ਰਿਹਾ, ਨੇਤਰ ਬੜਾ ਕੁਝ ਵੇਖ ਰਹੇ, ਮੈਲ ਭਰੀ ਪਈ। ਇਹੀ ਨੇਤਰ ਸਾਫ਼ ਹੋਣਗੇ ਫਿਰ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਹੈ। ਕਿਤੇ ਕਿਸੇ ਵੀ ਥਾਂ ਦੇ ਉੱਤੇ ਮੈਲ ਜੀ? ਬਾਣੀ ਪੜ੍ਹੋ, ਹਾਂ ਸਭ ਵੈ ਜੋਤ ਜੋਤ ਹੈ ਸੋਏ, ਕਿੱਥੇ ਮੈਲ ਹੋ ਸਕਦੀ? ਜਦੋਂ ਐਨ ਸਾਫ਼ ਹੋ ਗਈ ਨਾ ਦ੍ਰਿਸ਼ਟੀ, ਬਿਲਕੁਲ ਸਾਫ਼ ਸੁਥਰੀ, ਫਿਰ ਮੈਲ ਨਹੀਂ। ਫਿਰ ਤਾਂ ਸਭ ਹੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਮੈਂ ਆਪਣਾ ਆਪਾ ਬਦਲਣਾ ਹੈ, ਜਿੱਦਣ ਮੈਂ ਬਦਲ ਜਾਵਾਂਗਾ ਉੱਦਣ ਸਾਰਾ ਸੰਸਾਰ ਮੇਰੇ ਲਈ ਬਦਲ ਜਾਏਗਾ। ਹੋਵੇ ਜਿੱਦਾਂ ਦਾ ਮਰਜ਼ੀ, ਜਿਵੇਂ ਦਾ ਮਰਜ਼ੀ, ਮੈਂ ਸੰਸਾਰ ਨਹੀਂ ਬਦਲ ਆਪਣੇ ਆਪ ਨੂੰ ਤਾਂ ਬਦਲ ਸਕਦਾ ਨਾ। ਜਿੱਦਣ ਮੈਂ ਆਪਣਾ ਆਪਾ ਬਦਲ ਲਿਆ, ਮੇਰੀ ਤਾਂ ਦ੍ਰਿਸ਼ਟੀ ਬਦਲ ਗਈ। ਜਦੋਂ ਮੇਰੀ ਦ੍ਰਿਸ਼ਟੀ ਬਦਲ ਗਈ ਉਦੋਂ ਮੇਰੇ ਲਈ ਸਭ ਕੁਝ ਬਦਲ ਗਿਆ। ਪਰ ਅਸੀਂ ਆਪਣੇ ਆਪੇ ਨੂੰ ਨਹੀਂ, ਅਸੀਂ ਸੰਸਾਰ ਬਦਲਣਾ ਚਾਹੁੰਦੇ ਹਾਂ। ਜਦੋਂ ਬੰਦਾ ਥੱਕ ਹਾਰ ਜਾਂਦਾ ਨਾ, ਮੈਂ ਇੱਕ ਇਨਸਾਨ ਨੂੰ ਬੜਾ ਸਮਝਾਈ ਗਏ ਵੀ ਬਦਲ ਜਾ ਬਦਲ ਜਾ ਬਦਲ ਜਾ, ਉਹ ਕਹਿੰਦਾ ਵੀ ਮੈਂ ਨਹੀਂ ਬਦਲਦਾ, ਮੈਂ ਤਾਂ ਇੱਦਾਂ ਹੀ ਰਹੂੰ। ਫਿਰ ਅਖੀਰ ਬੰਦਾ ਪਤਾ ਕੀ ਕਹਿੰਦਾ, ਕਹਿੰਦਾ ਤੂੰ ਤਾਂ ਨਹੀਂ ਬਦਲਿਆ, ਹੁਣ ਤੈਨੂੰ ਕਹਿਣਾ ਹੀ ਛੱਡ ਦੇਣਾ। ਫਿਰ ਅਸੀਂ ਆਪਣੇ ਆਪ ਨੂੰ ਬਦਲ ਲਿਆ, ਹੁਣ ਉਹ ਜੋ ਮਰਜ਼ੀ ਕਰੀ ਜਾਏ ਆਪਾਂ ਨੂੰ ਕੋਈ ਫਰਕ ਹੈ? ਅਸੀਂ ਉਹਨੂੰ ਸਮਝਾਉਣ ਦਾ ਯਤਨ ਕੀਤਾ, ਨਹੀਂ ਸਮਝਿਆ, ਬੜਾ ਸਮਝਾਇਆ, ਅਖੀਰ ਥੱਕ ਹਾਰ ਕੇ ਆਪਾਂ ਇਹ ਕਹਿਤਾ ਵੀ ਸੱਜਣਾ ਜੋ ਤੇਰਾ ਜੀ ਕਰਦਾ ਕਰੀ ਚੱਲ, ਮੈਂ ਤੈਨੂੰ ਕੁਛ ਨਹੀਂ ਆਖਦਾ। ਅਸੀਂ ਆਪਣਾ ਆਪਾਂ ਬਦਲ ਲਿਆ, ਹੁਣ ਸਾਡੇ ਵੱਲੋਂ ਅਸੀਂ ਫਿਰ ਪਤਾ ਕੀ, ਸਾਡੇ ਵੱਲੋਂ ਜਿੱਥੇ ਮਰਜ਼ੀ ਮਰ, ਸਾਨੂੰ ਕੋਈ ਫਰਕ ਨਹੀਂ, ਆਪਾਂ ਇਹ ਕਹਿ ਦਿੰਦੇ ਨੇ। ਮਤਲਬ ਉਦੋਂ ਬਾਅਦ 'ਚ ਜਦੋਂ ਅਸੀਂ ਆਪਣੀ ਸੋਚ ਨੂੰ ਸਮਝਾ ਲਿਆ, ਆਪਣੇ ਆਪ ਨੂੰ ਸਮਝਾ ਲਿਆ, ਫਿਰ ਸਾਨੂੰ ਫਰਕ ਨਹੀਂ। ਜਿੱਦਣ ਜਿਉਣਾ ਆਪਣਾ ਆਪ, ਆਪਣੇ ਆਪ ਲਈ ਜਿਉਣ ਲੱਗ ਗਏ, ਫਿਰ ਉਦਣ ਸੰਸਾਰ ਨਾਲ ਕੋਈ ਫਰਕ ਨਹੀਂ ਪੈਣਾ। ਕੋਈ ਆਵੇ ਕੋਈ ਜਾਵੇ, ਕੋਈ ਜੰਮੇ ਕੋਈ ਚਲਾ ਜਾਏ, ਕੋਈ ਮਰ ਜਾਏ, ਕੋਈ ਮਿਲੇ ਕੋਈ ਵਿਛੜੇ, ਮੈਂ ਆਪਣਾ ਆਪਾ ਬਦਲ ਲਿਆ, ਮੈਨੂੰ ਪਤਾ ਹੈ ਖੇਡ ਸੰਸਾਰ ਦੀ ਇੱਦਾਂ ਹੀ ਚੱਲਦੀ ਹੈ, ਮੇਰਾ ਮਨ ਕਿੱਦਾਂ ਉਦਾਸ ਹੋ ਜਾਏਗਾ ਜੀ। ਆਪਣਾ ਆਪਾ ਬਦਲਣਾ ਪਏਗਾ। ਗੁਰੂ ਸਾਹਿਬ ਕਹਿੰਦੇ ਉਹ ਨੇਤਰ ਚੰਗੇ ਨੇ, ਪ੍ਰਵਾਨ ਹੋ ਜਾਂਦੇ ਨੇ, ਜਿਹੜੇ ਨੇਤਰਾਂ ਦੀ ਦ੍ਰਿਸ਼ਟੀ ਬਣ ਜਾਂਦੀ ਹੈ ਅਕਾਲ ਪੁਰਖ ਨੂੰ ਵੇਖਣ ਵਾਲੀ, ਗੁਰੂ ਨੂੰ ਵੇਖਣ ਵਾਲੀ। ਫਿਰ ਸਤਿਗੁਰੂ ਜੀ ਨਾਲ ਆਖਰੇ, ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ। ਕਿਸੇ ਦੇ ਹੱਥ ਬਦਲੇ ਕਦੀ ਜੀ? ਹੱਥ ਦੋ ਨੇ, ਦੋ ਹੀ ਰਹਿਣੇ। ਕਦੇ ਇਹ ਹੋਇਆ ਵੀ ਮੈਂ ਹੱਥ ਬਦਲ ਕੇ ਇੱਕ ਲਾ ਕੇ ਦੂਜੇ ਪਾਸੇ ਲਾ ਲਾਂ ਅਤੇ ਦੂਜਾ ਲਾ ਕੇ ਦੂਜੇ ਪਾਸੇ ਲਾ, ਕਦੇ ਹੋਇਆ ਇੱਦਾਂ? ਜਾਂ ਆਪਾਂ ਆਖੀਏ ਵੀ ਬੰਦਿਆ ਤੇਰੇ ਹੱਥ ਬੜੇ ਮਾੜੇ, ਇਹ ਵੱਢ ਕੇ ਆਪਾਂ ਦੂਜੇ ਲਾਉਣੇ, ਲੱਗ ਸਕਦੇ? ਹੁਣ ਹੱਥਾਂ ਦੇ ਵਿੱਚ ਕੀ ਤਬਦੀਲ ਹੁੰਦਾ? ਹੱਥਾਂ ਦੇ ਕਰਮ ਬਦਲ ਜਾਂਦੇ। ਜਿਹੜੇ ਕਰਮ ਹੱਥਾਂ ਨਾਲ ਕਰਦਾ ਸੀ ਉਹ ਕਰਮ ਮਾੜੇ ਸੀ, ਹੱਥ ਤੇ ਉਹ ਹੀ ਨੇ। ਹੁਣ ਹੱਥਾਂ ਨਾਲ ਕਰਨ ਵਾਲੇ ਕਰਮ ਬਦਲ ਗਏ, ਹੱਥ ਚੰਗੇ ਬਣ ਗਏ। ਹੁਣ ਇਹਨੂੰ ਹੋਰ ਸੌਖਾ ਕਰ ਲਈ। ਇੱਕ ਇਨਸਾਨ ਹੈ ਜਿਹੜਾ ਆਪਣੇ ਪੈਰਾਂ ਦੇ ਨਾਲ ਤੁਰ ਕੇ ਨਾ ਸ਼ਰਾਬ ਦੇ ਠੇਕੇ ਵੱਲ ਤੁਰਿਆ ਜਾਂਦਾ, ਨਸ਼ੇ ਦੀ ਦੁਕਾਨ ਵੱਲ ਤੁਰਿਆ ਜਾਂਦਾ। ਆਪਾਂ ਉਹਨੂੰ ਕਿਹਾ ਕਦੀ ਤੇਰੇ ਪੈਰਾਂ 'ਚ ਨਮਸਕਾਰ ਹੈ ਵੀ ਸੱਜਣਾ ਤੂੰ ਠੇਕੇ 'ਤੇ ਚੱਲਿਆ? ਹੁਣ ਉਹੀ ਇਨਸਾਨ ਉੱਧਰੋਂ ਛੱਡ ਕੇ ਗੁਰੂ ਘਰ ਆਉਣ ਲੱਗ ਜੇ, ਧਰਮ ਸਥਾਨ ਪੈਰ ਤਾਂ ਨਹੀਂ ਬਦਲੇ ਜੀ, ਪੈਰ ਉਹੀ ਨੇ, ਫਿਰ ਆਪਾਂ ਕੀ ਕਹਿੰਦੇ? ਸੱਜਣਾ ਤੇਰੇ ਚਰਨਾਂ 'ਚ ਨਮਸਕਾਰ, ਤੂੰ ਬੜਾ ਭਲਾ ਬੰਦਾ ਹੈ। ਹੁਣ ਇੱਕ ਬੰਦਾ ਚੋਰੀ ਕਰੀ ਜਾਏ, ਕਦੇ ਕਿਸੇ ਦੇ ਉੱਤੇ ਅੱਤਿਆਚਾਰ ਕਰਨ ਲੱਗ ਜੇ, ਕਦੇ ਆਪਾਂ ਕਹਿੰਦੇ ਜਿੱਦਣ ਸਾਡੇ ਹੱਥੇ ਚੜ ਗਿਆ ਨਾ ਅਸੀਂ ਤੇਰੇ ਹੱਥ ਵੱਢ ਦੇਣੇ, ਵੀ ਤੂੰ ਬੜਾ ਤੰਗ ਕੀਤਾ ਲੋਕਾਂ ਨੂੰ, ਆਪਾਂ ਉਹਨੂੰ ਇਹ ਕਿਹਾ। ਉਹੀ ਇਨਸਾਨ ਹੁਣ ਚੋਰੀ ਛੱਡ ਦੇ, ਅੱਤਿਆਚਾਰ ਕਰਨਾ ਛੱਡ ਦੇ, ਐਂ ਦਾਨ ਪੁੰਨ ਕਰਨ, ਆਪਾਂ ਕਹਿੰਦੇ ਤੇਰੇ 'ਤੇ ਹੱਥ ਵੀ ਮਸਤਕ ਨੂੰ ਲਾਉਣ ਵਾਲੇ ਨੇ ਭਾਈ, ਹੱਥ ਥੋੜ੍ਹੀ ਬਦਲੇ ਜੀ, ਸਿਰਫ ਕਰਮ ਬਦਲੇ। ਭਾਈ ਗੁਰਦਾਸ ਜੀ ਨੇ ਇੱਕ ਜ਼ਿਕਰ ਕੀਤਾ, ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਹ ਫਲ ਕਰਨੀ। ਵਿਣ ਸੇਵਾ ਤ੍ਰਿਗ ਹੱਥ ਪੈਰ, ਤ੍ਰਿਗ ਮਤਲਬ ਤ੍ਰਿਕਾਰ ਯੋਗ, ਫਿਟਕਾਰ ਯੋਗ, ਉਹ ਹੱਥ ਅਤੇ ਪੈਰ ਫਿਟਕਾਰ ਯੋਗ ਨੇ, ਹੋਰ ਨਿਹ ਫਲ ਕਰਨੀ, ਜਿੱਥੇ ਮਰਜ਼ੀ ਲਾ ਲਿਓ। ਭਾਈ ਗੁਰਦਾਸ ਜੀ ਕਹਿੰਦੇ ਵਿਅਰਥ ਹੈ, ਹੁਣ ਇਹੀ ਨੇਤਰ ਹੱਥ ਤਾਂ ਪਰ ਸਕੇ ਅੱਥ, ਹੱਥ ਲੱਗੈ ਗੁਰ ਅਮਰ ਪੈ, ਚਰਨ ਤਾਂ ਪਰ ਸਕੇ ਅੱਥ ਚਰਨ ਗੁਰ। ਹੁਣ ਜਦੋਂ ਉਹੀ ਚਰਨ ਗੁਰੂ ਅਮਰਦ ਭੱਟ ਸਾਹਿਬਾਨ ਕਹਿੰਦੇ, ਜਦੋਂ ਇਹ ਚਰਨ ਗੁਰੂ ਅਮਰਦਾਸ ਪਾਤਸ਼ਾਹ ਦੇ ਘਰ ਵੱਲ ਨੂੰ ਚੱਲਣ ਲੱਗ ਜਾਣ, ਇਹ ਸਫਲ ਹੋ ਜਾਂਦੇ। ਇਹੀ ਹੱਥ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਨੂੰ ਲੱਗ ਜਾਣ, ਇਹ ਸਫਲ ਹੋ ਜਾਂਦੇ। ਇਹੀ ਨੇਤਰ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਲੱਗ ਜਾਣ, ਸਫਲ ਹੋ ਜਾਂਦੇ। ਇਹੀ ਕੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਜਸ ਸੁਣਨ ਲੱਗ ਜਾਣ, ਸਫਲ ਹੋ ਜਾਂਦੇ। ਇਹੀ ਜ਼ੁਬਾਨ ਗੁਰੂ ਅਮਰਦਾਸ ਪਾਤਸ਼ਾਹ ਦਾ ਜਸ ਗਾਉਣ ਲੱਗ ਜਾਏ, ਸਫਲ ਹੋ ਜਾਂਦੀ ਹੈ। ਇਹੀ ਹਿਰਦਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਯਾਦ ਆਪਣੇ 'ਚ ਟਿਕਾ ਲਏ, ਹਿਰਦਾ ਸਫਲ ਹੋ ਜਾਂਦਾ ਹੈ। ਅਤੇ ਜੇ ਇਹੀ ਸਾਰਾ ਕੁਝ ਉਲਟ ਹੋ ਜਾਏ, ਜ਼ੁਬਾਨ ਨਹੀਂ ਬਦਲਦੀ, ਜ਼ੁਬਾਨ ਉੱਪਰਲੇ ਸ਼ਬਦ ਬਦਲਦੇ ਨੇ, ਜੀਭ ਥੋੜ੍ਹੀ ਬਦਲਣੀ। ਫਿਰ ਤਾਂ ਬੰਦਾ ਸਾਰਾ ਦਿਨ ਜੀਭ ਹੀ ਬਦਲਣ 'ਤੇ ਲੱਗਾ ਰਹੇ, ਜਿੰਨਾ ਕੁਛ ਇਹ ਜ਼ੁਬਾਨੋਂ ਬਦਲ ਬਦਲ ਬੋਲਦਾ। ਜੇ ਕਿਤੇ ਬਦਲੀ ਜਾਂਦੀ ਹੁੰਦੀ, ਵੀ ਰੱਬ ਕਹਿੰਦਾ ਵੀ ਲੈ ਭਾਈ ਤੈਨੂੰ ਦੋ ਜ਼ੁਬਾਨਾਂ ਦਿੱਤੀਆਂ, ਇੱਕ ਨਾਲ ਤੂੰ ਚੰਗਾ ਬੋਲਣਾ, ਇੱਕ ਨਾਲ ਮਾੜਾ ਬੋਲਣਾ, ਫਿਰ ਇਨਸਾਨ ਸਾਰਾ ਦਿਨ ਪੰਜਾਂ ਕੁ ਮਿੰਟਾਂ ਬਾਅਦ ਬਦਲਣ 'ਤੇ ਹੀ ਹੁੰਦਾ ਵੀ ਹੁਣ ਚੰਗਾ ਬੋਲਣ ਦਾ ਵੇਲਾ ਆ ਗਿਆ, ਹੁਣ ਆਪਾਂ ਚੰਗੀ ਜ਼ਬਾਨ ਲਾ ਲਈਏ। ਫਿਰ ਪੰਜਾਂ ਕੁ ਮਿੰਟਾਂ ਬਾਅਦ ਮਾੜਾ ਬੋਲਣ ਦਾ ਵੇਲਾ ਆ ਗਿਆ, ਹੁਣ ਆਪਾਂ ਮਾੜਾ ਹੀ ਬੋਲਣਾ ਸਾਰਾ ਦਿਨ, ਹੁਣ ਮਾੜੀ ਜ਼ਬਾਨ, ਫਿਰ ਕੱਲ੍ਹ ਨੂੰ ਵੇਖਾਂਗੇ ਚੰਗੀ ਜ਼ਬਾਨ ਕਦੋਂ ਲਾਉਣੀ। ਸਾਰਾ ਦਿਨ ਮੁੜ ਕੇ ਮਾੜਾ ਹੀ ਬੋਲੀ ਜਾਣਾ, ਬਦਲਿਆ ਕੀ? ਸਿਰਫ ਜ਼ਬਾਨ ਉੱਪਰਲੇ ਸ਼ਬਦ, ਕਿਸੇ ਦੀ ਜ਼ਬਾਨ ਉੱਪਰਲੇ ਸ਼ਬਦ ਸੁਣ ਕੇ ਚਿੱਤ ਕੀਤਾ ਉਹ ਇਹਦੇ ਹੀ ਬਣ ਕੇ ਰਹਿ ਜਾਈਏ, ਅਤੇ ਕਿਸੇ ਦੀ ਜ਼ਬਾਨ ਉੱਪਰਲੇ ਸ਼ਬਦ ਸੁਣ ਕੇ ਅਸੀਂ ਇਹ ਕਿਹਾ ਵੀ ਇਹਦੇ ਕੋਲ ਦੁਬਾਰਾ ਨਹੀਂ ਬਹਿਣਾ, ਇਹ ਚੰਗਾ ਬੋਲ ਹੀ ਨਹੀਂ ਸਕਦਾ। ਬਦਲਿਆ ਸਿਰਫ ਜ਼ਬਾਨ ਉੱਪਰਲਾ ਸ਼ਬਦ ਹੈ। ਇਸੇ ਤਰ੍ਹਾਂ ਜੀ ਗੁਰੂ ਸਾਹਿਬ ਕਹਿੰਦੇ ਤੇ ਹਸਤ ਪੁਨੀਤ, ਪੁਨੀਤ ਮਤਲਬ ਪਵਿੱਤਰ, ਹੈ ਮੇਰੀ ਜਿੰਦੜੀਏ, ਹੇ ਮੇਰੀ ਏ ਜਿੰਦੇ, ਉਹ ਹੱਥ ਪਵਿੱਤਰ ਨੇ ਕਿਹੜੇ? ਜੋ ਹਰ ਜਸ ਹਰ ਹਰ ਲਿਖ ਹੈ ਰਾਮ, ਜਿਹੜੇ ਹੱਥ ਰੱਬ ਦਾ ਜਸ ਲਿਖਣ ਲੱਗ ਜਾਣ, ਜਿਹੜੇ ਹੱਥ ਅਕਾਲ ਪੁਰਖ ਦੀ ਵਡਿਆਈ ਲਿਖਣ ਲੱਗ ਜਾਣ। ਹੁਣ ਇੱਥੇ ਵਡਿਆਈ ਲਿਖਣ ਤੋਂ ਭਾਵ ਵੀ ਹੱਥਾਂ ਦੇ ਨਾਲ ਨਾ ਉਹਦਾ ਜਸ ਲਿਖਣਾ, ਇਹ ਤਾਂ ਸਪਸ਼ਟ ਹੋ ਗਿਆ ਵੀ ਜਸ ਲਿਖਣਾ, ਜਦੋਂ ਇਹੀ ਹੱਥ ਬਾਣੀ ਲਿਖਣਗੇ ਇਹ ਹੱਥ ਚੰਗੇ ਨੇ, ਇਹੀ ਹੱਥ ਚੰਗੀਆਂ ਚੀਜ਼ਾਂ ਲਿਖਣਗੇ ਹੱਥ ਚੰਗੇ ਨੇ, ਇਹੀ ਹੱਥ ਅਪ ਸ਼ਬਦਾਵਲੀ ਲਿਖਣ ਲੱਗ ਜਾਣ, ਮਾੜਾ ਲਿਖਣ ਲੱਗ ਜਾਣ ਹੱਥ ਬਦਲ ਗਏ, ਕਿਉਂਕਿ ਹੱਥਾਂ ਉੱਪਰਲੇ ਕਰਮ ਬਦਲ ਗਏ। ਇਹੀ ਹੱਥ ਸੇਵਾ ਕਰਨ ਲੱਗ ਜਾਣ, ਆਪਾਂ ਕਹਿੰਦੇ ਇਹਦੇ ਹੱਥ ਬੜੇ ਪਵਿੱਤਰ ਨੇ, ਇਹੀ ਹੱਥ ਮਾੜੇ ਕੰਮ ਕਰਨ ਲੱਗ ਜਾਣ, ਆਪਾਂ ਕਹਿੰਦੇ ਇਹ ਤੇ ਹੱਥ ਵੱਢ ਦੇਣੇ ਚਾਹੀਦੇ ਨੇ। ਕਿਸੇ ਲਈ ਕਿਸੇ ਨੂੰ ਕਿਸੇ ਦਾ ਭਲਾ ਕਰਨਾ ਹੱਥਾਂ ਨਾਲ, ਕਿਸੇ ਦੀ ਸਹਾਇਤਾ ਕਰਨੀ ਹੱਥਾਂ ਨਾਲ, ਆਪਾਂ ਕਹਿੰਦੇ ਹੱਥ ਬੜੇ ਚੰਗੇ ਭਾਈ। ਇਹੀ ਹੱਥਾਂ ਨਾਲ ਕਿਸੇ ਕੋਲੋਂ ਖੋਹ ਕੇ ਲੈ ਆਉਣਾ, ਕਿਸੇ ਨੂੰ ਲੁੱਟ ਕੇ ਲੈ ਆਉਣਾ, ਤਬਦੀਲ ਹੋ ਗਿਆ ਸਭ ਕੁਛ, ਬਦਲ ਗਿਆ। ਮੱਲ ਕਹਿੰਦੇ ਭਾਈ ਪਵਿੱਤਰ ਪੁਨੀਤ ਉਹ ਨੇ ਜਿਹੜੇ ਉਹਦਾ ਜਸ ਲਿਖਦੇ ਨੇ, ਜਿਹੜੇ ਉਹਦੀ ਵਡਿਆਈ ਲਿਖਦੇ, ਜਿਹੜੇ ਉਹਦੀ ਸੇਵਾ ਵਿੱਚ ਲੱਗੇ ਹਨ।
1: ਇਸ ਜਨ ਕੇ ਪਗਨਿਤ ਪੂਜੀ ਹੈ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲੇ ਸਹਿਰਾਮ।
0: ਫਿਰ ਅਗਲੀ ਪੰਗਤੀ ਜੀ, ਹੁਣ ਪੱਗ ਚਰਨ, ਕਹਿੰਦੇ ਤਿਸ ਜਨ ਕੇ ਉਸ ਸੇਵਕ ਦੇ ਪੱਗ ਨਿਤ ਪੂਜੀ ਹੈ ਮੇਰੀ ਜਿੰਦੜੀਏ, ਹੇ ਮੇਰੀ ਏ ਜਿੰਦੇ, ਉਸ ਅਕਾਲ ਪੁਰਖ ਦੇ ਸੇਵਕ ਦੇ ਚਰਨ ਰੋਜ਼ ਪੂਜੋ। ਰੋਜ਼ ਕਿਹਦੇ? ਕਹਿੰਦੇ ਜੋ ਮਾਰਗ ਧਰਮ ਚਲੇ ਸਹਿ ਰਾਮ, ਜਿਹੜੇ ਧਰਮ ਦੇ ਰਾਹ 'ਤੇ ਚੱਲਣ ਉਹ ਪੈਰ ਨਿਤ ਪੂਜੋ। ਹੁਣ ਬਾਬਾ ਕਬੀਰ ਸਾਹਿਬ ਨੂੰ ਪੜ੍ਹੋ, ਕਬੀਰ ਸੁਪਨੇ ਹੂੰ ਬੁਰੜਾਏ ਕੈ ਜਿਹ ਮੁਖ ਨਿਕਸੈ ਰਾਮ, ਤਾਕੈ ਪੱਗ ਕੀ ਪੰਨ ਹੀ ਮੇਰੇ ਤਨ ਕੋ ਚਾਮ। ਮੇਰੇ ਤਨ ਦਾ ਚੰਮ, ਬਾਬਾ ਜੀ ਕਹਿੰਦੇ ਮੈਂ ਉਹਦੇ ਚਰਨਾਂ 'ਚ ਜੋੜੇ ਬਣਾ ਕੇ ਪਾਉਂਦਾ। ਕਿਹਦੇ ਚਰਨਾਂ 'ਚ? ਜਿਹਦੇ ਕੋਲ ਉਹਦੀ ਭਗਤੀ ਹੈ, ਜਿਹਦੇ ਕੋਲ ਉਹਦਾ ਚਿੰਤਨ ਹੈ, ਉਹਦੇ 'ਤੇ ਚਰਨਾਂ 'ਚ ਆਪਣੇ ਜੋੜੇ ਬਣਾ ਕੇ ਪਾਤੇ, ਆਪਣੇ ਚੰਮ ਦੇ ਜੋੜੇ ਬਣਾ ਕੇ ਪਾਤੇ। ਭਾਈ ਗੁਰਦਾਸ ਨੇ ਕਿਹਾ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਖੱਲੋਂ ਖੱਲ ਮੌਜੜੇ ਜੋੜੇ, ਮੇਰੀ ਖੱਲ ਤੋਂ ਬਣੇ ਹੋਏ ਜੋੜੇ ਬਣਾ ਕੇ ਮੈਂ ਗੁਰੂ ਦੇ ਸਿੱਖਾਂ ਦੇ ਚਰਨਾਂ 'ਚ ਪਾ ਦਿਆਂ, ਉਹ ਹੰਡਾਉਣ ਉਹਨਾਂ ਜੋੜਿਆਂ ਨੂੰ ਜਿਹੜੇ ਮੈਂ ਆਪਣੀ ਖੱਲ ਤੋਂ ਬਣਾ ਕੇ ਪਾ। ਹੁਣ ਇੱਥੇ ਭਾਵ ਇਹ ਹੈ ਵੀ ਜਿਹੜਾ ਤੇ ਰੱਬੀ ਪ੍ਰੇਮ ਵਿੱਚ ਭਿੱਜਿਆ ਚੰਗਾ, ਉਹਦੇ 'ਤੇ ਚਰਨਾਂ ਦੇ ਵਿੱਚ ਮੈਂ ਆਪਣੀ ਖੱਲ ਦੇ ਜੋੜੇ ਬਣਾ ਕੇ ਪਾਉਣ ਨੂੰ ਵੀ ਤਿਆਰ ਹਾਂ, ਅਤੇ ਜੇ ਹੁਣ ਕੋਈ ਰੱਬ ਤੋਂ ਟੁੱਟਾ ਆ ਜੇ ਫੇਰ? ਹੁਣ ਉੱਥੇ ਭਾਵ 'ਤੇ ਇਹ ਭਾਵ ਇਹ ਹੀ ਹੈ ਨਾ ਵੀ ਜਿਵੇਂ ਗੁਰੂ ਸਾਹਿਬ ਨੇ ਅੱਜ ਕਿਹਾ ਕਹਿੰਦੇ ਜਿਹੜੇ ਧਰਮ ਦੇ ਮਾਰਗ ਤੇ ਚੱਲਦੇ ਨੇ ਉਹ ਚਰਨ ਪੂਜਣ ਯੋਗ ਨੇ, ਉਸ ਸੇਵਕ ਦੇ ਚਰਨ ਨਿਤਾ ਪ੍ਰਤੀ ਪੂਜੋ ਜਿਹੜਾ ਉਹਦੇ ਧਰਮ ਦੇ ਰਾਹ ਤੇ ਚੱਲਦਾ, ਉਹਦੇ ਮਾਰਗ ਤੇ ਚੱਲਦਾ, ਤੇ ਜਿਹੜਾ ਉਹਦੇ ਮਾਰਗ ਤੇ ਨਾ ਚੱਲੇ ਉਹਨਾਂ ਪੈਰਾਂ ਦਾ ਕੀ ਕਰਾਂਗੇ। ਕਿਤੇ ਵੀ ਗੁਰਬਾਣੀ ਦਾ ਤੁਸੀਂ ਸ਼ਬਦ ਪੜ੍ਹੋ, ਕਿਤੋਂ ਵੀ ਕਿਤੇ ਵੀ ਸਤਿਗੁਰੂ ਨੇ ਇਹ ਨਹੀਂ ਲਿਖਿਆ ਵੀ ਜਿਹੜਾ ਭਾਈ ਧਰਮ ਦੇ ਰਾਹ ਤੇ ਨਹੀਂ ਚੱਲਦਾ ਮੈਂ ਉਹਨਾਂ ਚਰਨਾਂ ਦੀ ਵੀ ਸੇਵਾ ਕਰਦਾ। ਹਮੇਸ਼ਾ ਕੀ ਮੰਗਿਆ, ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕਾ ਕਰ ਸੰਤਨ ਕੀ ਧੂਰੇ। ਰੱਬੀ ਪਿਆਰਿਆਂ ਦੀ ਚਰਨ ਧੂੜ ਮੰਗੀ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਕਿਹਨਾਂ ਤੋਂ ਮੰਗਿਆ, ਰੱਬੀ ਪਿਆਰਿਆਂ ਤੋਂ। ਬਾਣੀ ਵਿੱਚ ਤੇ ਸਤਿਗੁਰੂ ਇਹ ਕਹਿ ਰਹੇ ਨੇ ਸਾਕਤ ਸੰਗ ਨਾ ਕੀਜੀਐ ਦੂਰ ਹੈ ਜਾਈਐ ਭਾਗ, ਬਾਸਨ ਕਰੋ ਪਰਸੀਆ ਤੋ ਕੱਛ ਲਾਗੈ ਦਾਗ, ਕਬੀਰ ਸਾਕਤ ਕਾਲੀ ਕੰਬਰੀ ਧੋਏ ਹੋਏ ਨਾ ਸੇਤ। ਕਹਿੰਦੇ ਸਾਕਤ ਤੇ ਏਦਾਂ ਹੈ ਜਿਵੇਂ ਕਾਲੀ ਕੰਬਲੀ ਹੋਵੇ, ਉਹ ਮੈਲੀ ਹੋਵੇ ਤੇ ਉਮੀਦ ਕੀਤੀ ਜਾ ਸਕਦੀ ਹੈ ਉਹ ਸਾਫ ਹੋ ਜਾਣੀ ਹੈ, ਤੇ ਜਿਹਦਾ ਰੰਗ ਹੀ ਕਾਲਾ ਹੋਵੇ ਬੰਦਾ ਪਿਆਰ ਰਗੜੀ ਚੱਲੇ ਵੀ ਇਹਨੂੰ ਚਿੱਟੀ ਕੱਢੂ, ਇਹ ਸਫੇਦ ਕਰਨੀ ਹੈ, ਇਹਦਾ ਕਾਲਾ ਰੰਗ ਲਾਉਣਾ ਹੈ, ਲੱਥ ਸਕਦਾ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਰੱਬ ਤੋਂ ਟੁੱਟਿਆਂ ਦੇ ਵਿੱਚ ਕੋਲ ਬਹਿਣਾ ਬਸ ਇੱਦਾਂ ਹੀ ਹੈ ਜਿਵੇਂ ਕਾਲੇ ਕੱਪੜੇ ਨੂੰ ਚਿੱਟਿਆਂ ਕਰਨਾ। ਸਫੇਦ ਹੋਵੇ ਵਸਤਰ, ਮੈਲਾ ਹੋ ਗਿਆ ਆਪਾਂ ਧੋ ਕੇ ਸਫੇਦ ਕਰ, ਹੁਣ ਜਿਹੜਾ ਹੈ ਹੀ ਕਾਲਾ ਜੀ, ਜਿਹਦਾ ਰੰਗ ਹੀ ਕਾਲਾ ਹੈ ਉਹਨੂੰ ਕੀ ਕਰਾਂਗੇ, ਉਹ ਚਿੱਟਾ ਹੋ ਸਕਦਾ, ਉਹ ਕੱਪੜਾ ਪਾੜ ਤੇ ਸਕਦਾ, ਧੋਂਦਿਆਂ ਧੋਂਦਿਆਂ ਬੰਦਾ ਕਸਾਈ ਚੱਲੇ ਕਸਾਈ ਚੱਲੇ ਉਹਨੂੰ, ਉਹ ਧੋਂਦਿਆਂ ਧੋਂਦਿਆਂ ਫਟ ਤੇ ਸਕਦਾ ਪਰ ਚਿੱਟਾ ਨਹੀਂ ਹੋ ਸਕਦਾ। ਰੱਬੀ ਪਿਆਰਿਆਂ ਦੀ ਸੰਗਤ 'ਚ ਬੈਠਣ ਵਾਸਤੇ ਕਿਹਾ, ਰੱਬ ਤੋਂ ਟੁੱਟਿਆਂ ਦੀ ਸੰਗਤ ਵਿੱਚੋਂ ਪਾਸੇ ਰਹਿਣ ਨੂੰ ਕਿਹਾ, ਜਿਹੜੇ ਟੁੱਟੇ ਨੇ ਉਹਨਾਂ ਕੋਲ ਨਹੀਂ ਬਹਿਣਾ। ਇਸ ਹੁਣ ਭਾਵ ਇਹ ਹੀ ਹੈ ਜਿਹੜੇ ਤੇ ਚੰਗੇ ਨੇ ਉਹਨਾਂ ਦੀ ਚਰਨ ਧੂੜ, ਉਹਨਾਂ ਦੀ ਸੰਗਤ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਉਹਨਾਂ ਦੀ ਚਰਨ ਧੂੜ ਜਿਹੜਾ ਆਪ ਜਪਦਾ ਦੂਜਿਆਂ ਨੂੰ ਜਪਾਉਂਦਾ, ਅਤੇ ਜਿਹੜਾ ਆਪ ਵੀ ਨਾ ਜਪੇ ਉਹਦੇ ਤੋਂ ਤੇ ਸਤਿਗੁਰੂ ਕਹਿੰਦੇ ਪਾਸੇ ਹੋ ਕੇ ਰਹਿ ਭਾਈ, ਉਹਦੇ ਸੰਗ 'ਚ ਨਾ ਬੈਠੀ। ਉਹਦੇ ਲਈ ਕੀ ਕਿਹਾ, ਕਹਿੰਦੇ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ। ਅਸੰਤ ਰੱਬ ਤੋਂ ਟੁੱਟਾ, ਸੰਤ ਰੱਬ ਨਾਲ ਜੁੜਿਆ। ਮਿਲੈ ਅਸੰਤ ਮਸਤ ਕਰ ਰਹੀ ਹੈ, ਕਹਿੰਦੇ ਜੇ ਕਿਤੇ ਰੱਬ ਤੋਂ ਟੁੱਟਿਆ ਮਿਲ ਜੇ ਉਹਦੇ ਕੋਲ ਬਹਿਣਾ ਤੇ ਦੂਰ ਦੀ ਗੱਲ ਹੈ, ਤੂੰ ਉਹਦੇ ਨਾਲ ਬੋਲੀ ਵੀ ਨਾ, ਗੱਲ ਵੀ ਨਾ ਕਰੀ, ਚੁੱਪ ਕਰਕੇ ਉੱਥੋਂ ਚਲਾ ਜਾਈਂ। ਹਾਂ ਜੇ ਰੱਬ ਨਾਲ ਜੁੜਿਆ ਮਿਲ ਜਾਏ ਉਹਦੇ ਕੋਲ ਘੜੀ ਪਲ ਬਹਿ, ਦੋ ਘੜੀਆਂ ਬਹਿ, ਚਾਰ ਘੜੀਆਂ ਬਹਿ, ਜਿੰਨਾ ਸਮਾਂ ਬੈਠੇਗਾ ਤੇਰਾ ਹੀ ਲਾਭ ਹੈ, ਕਿਉਂਕਿ ਜਦੋਂ ਉਹਦੇ ਕੋਲ ਬੈਠੇਗਾ ਉਹਦੇ ਨਾਲ ਚਾਰ ਗੱਲਾਂ ਕਰੇਗਾ, ਰੱਬ ਦੀਆਂ ਬਾਤਾਂ ਪਾਏਗਾ, ਤੈਨੂੰ ਵੀ ਰੱਬ ਦੇ ਗੁਣ ਮਿਲਣਗੇ ਸਿੱਖਣ ਵਾਸਤੇ। ਉਹਨਾਂ ਦੀ ਸੰਗਤ ਚਰਨ, ਮਾਲਕ ਜੀ ਕਹਿੰਦੇ ਉਹਨਾਂ ਦੇ ਨਿਤਾ ਪ੍ਰਤੀ ਪੂਜੋ ਜਿਹੜੇ ਧਰਮ ਦੇ ਮਾਰਗ ਉੱਤੇ ਚੱਲਦੇ ਹਨ।
1: ਨਾਨਕ ਤਿੰਨ ਵਿਟੋਂ ਵਾਰਿਆ ਮੇਰੀ ਜਿੰਦ ਅੜੀਏ, ਹਰ ਸੁਣ ਹਰ ਨਾਮ ਮਨਿਸ ਹੈ ਰਾਮ।
0: ਫਿਰ ਸੰਪੂਰਨਤਾ ਜੀ ਤੀਸਰੇ ਪਦੇ ਦੀ, ਕਹਿੰਦੇ ਨਾਨਕ ਤਿੰਨ ਵਿਟੋਂ ਵਾਰਿਆ ਮੇਰੀ ਜਿੰਦੜੀਏ, ਇਹ ਨਾਨਕ ਜੀਓ ਮੈਂ ਉਹਨਾਂ ਤੋਂ ਹੇ ਮੇਰੀ ਇਹ ਜਿੰਦੇ ਕੁਰਬਾਨ ਜਾਨਾ। ਕਿਹਨਾਂ ਤੋਂ ਜੀ, ਕਹਿੰਦੇ ਹਰ ਸੁਣ ਹਰ ਨਾਮ ਮਨਿਸ ਹੈ ਰਾਮ। ਜਿਹੜੇ ਰੱਬ ਨੂੰ ਸੁਣਦੇ ਨੇ ਰੱਬ ਦੀ ਮੰਨਦੇ ਨੇ ਉਹਨਾਂ ਤੋਂ ਮੈਂ ਕੁਰਬਾਨ ਜਾਨਾ ਗੁਰੂ। ਸੁਣ ਸੁਣ ਤੋਂ ਭਾਵ ਅਕਾਲ ਪੁਰਖ ਦੀ ਵਡਿਆਈ ਉਹਦਾ ਜਸ ਉਹਦੇ ਪ੍ਰੇਮ ਵਿੱਚ ਭੇਜਣਾ ਅਤੇ ਮਨੀਸ਼ਾ ਉਹਦੇ ਹੁਕਮ ਨੂੰ ਸਿਰ ਮੱਥੇ ਕਰਕੇ ਮੰਨਣਾ, ਭਾਵ ਇਹ ਹੈ ਜਿਹੜੇ ਉਹਦੀ ਰਜ਼ਾ ਵਿੱਚ ਚੱਲਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਹੇ ਮੇਰੀ ਏ ਜਿੰਦੇ
1: ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੇ ਰਾਮ।
0: ਸਤਿਗੁਰੂ ਨੇ ਫਿਰ ਚੌਥਾ ਪਦਾ ਆਰੰਭ ਕੀਤਾ ਜੀ। ਚੌਥੇ ਪਦੇ ਨੂੰ ਆਰੰਭ ਕਰਦੇ ਹਾਂ ਨਾ ਜੀ, ਮਾਲਕ ਨੇ ਬਿਲਕੁਲ ਤਬਦੀਲ ਕਰਤਾ ਵਿਸ਼ਾ। ਪਹਿਲਾਂ ਤਾਂ ਸੀ ਗੁਰੂ ਸਾਹਿਬ ਨੇ ਇਨਸਾਨ ਦੇ ਸਰੀਰਕ ਅੰਗਾਂ ਦਾ ਜ਼ਿਕਰ ਕੀਤਾ, ਹੁਣ ਜੇ ਆਪਾਂ ਇੱਦਾਂ ਕਹਿ ਲਈਏ ਵੀ ਜ਼ਿਕਰ ਹੁਣ ਵੀ ਕਿਤੇ ਨਾ ਕਿਤੇ ਇਨਸਾਨ ਦਾ ਹੀ ਹੈ ਤਾਂ ਕੋਈ ਅਤਕਥ ਨਹੀਂ ਨੀ, ਕਿਉਂ ਹੁਣ ਗੁਰੂ ਸਾਹਿਬ ਨੇ ਉਹਦਾ ਜ਼ਿਕਰ ਕੀਤਾ ਜਿਨ੍ਹਾਂ ਤੋਂ ਇਨਸਾਨ ਬਣਿਆ। ਪੰਜ ਤੱਤ ਬਣਿਆ ਤਾਂ ਪੰਜਾਂ ਤੱਤਾਂ ਤੋਂ ਹੀ ਹੈ ਨਾ। ਸਾਹਿਬ ਕਹਿੰਦੇ ਧਰਤ ਧਰਤੀ, ਪਾਤਾਲ ਆਕਾਸ਼ ਹੈ ਮੇਰੀ ਜ਼ਿੰਦੜੀਏ। ਹੁਣ ਇਹ ਸਾਰੀਆਂ ਚੀਜ਼ਾਂ ਨੇ, ਕਹਿੰਦੇ ਕੀ ਕਰ ਰਹੀਆਂ, ਸਭ ਹਰ ਹਰ ਨਾਮ ਧਿਆਵੈ ਰਾਮ। ਬੰਦੇ ਨੂੰ ਕਹਿਣਾ ਪਿਆ ਉਹ ਬੰਦਗੀ ਕਰ, ਧਰਤੀ ਨੂੰ ਕਹਿਣਾ ਪਿਆ, ਆਕਾਸ਼ ਨੂੰ ਕਹਿਣਾ ਪਿਆ, ਪਾਤਾਲ ਨੂੰ ਕਹਿਣਾ ਪਿਆ। ਹੁਣ ਇੱਥੇ ਤਿੰਨੇ ਲੋਕ ਕਹਿ ਲਓ, ਪਾਤਾਲ ਧਰਤੀ ਦੇ ਹੇਠਲਾ ਹਿੱਸਾ, ਆਕਾਸ਼ ਧਰਤੀ ਦੇ ਉੱਪਰਲਾ ਹਿੱਸਾ, ਅਤੇ ਧਰਤੀ ਜਿਹੜਾ ਤਲ ਹੈ ਉਹ ਧਰਤੀ। ਨਾ ਧਰਤੀ ਨੂੰ ਕਹਿਣਾ ਪਿਆ ਬੰਦਗੀ ਕਰ, ਉਹਦੀ ਰਜ਼ਾ 'ਚ ਹੀ ਹੈ। ਕਿਵੇਂ, ਧਰਤੀ ਪੈਰਾਂ ਹੇਠ ਹੈ, ਉਹਦੀ ਰਜ਼ਾ 'ਚ ਹੈ, ਉਹਦੀ ਰਜ਼ਾ 'ਚ ਹੈ। ਤਾਂ ਹੀ ਤਾਂ ਬਾਬਾ ਫਰੀਦ ਸਾਹਿਬ ਕਹਿੰਦੇ ਨਾ, ਖਾਕ ਨਾ ਨਿੰਦੀ ਹੈ, ਖਾਕੂ ਜੇਠ ਨਾ ਕੋਏ, ਜੀਵ ਦੇ ਆ ਪੈਰਾਂ ਤਲੇ ਮੋਇਆ ਉੱਪਰ ਹੋਏ, ਉਹਦੀ ਰਜ਼ਾ 'ਚ ਹੈ। ਇਸ ਕਰਕੇ ਭੈ ਵਿੱਚ ਧਰਤੀ ਦੱਬੀ ਭਾਰ, ਗੁਰੂ ਨਾਨਕ ਸਾਹਿਬ ਆਸਾ ਕੀ ਵਾਰ, ਧਰਤੀ ਤੇ ਉਹਦੀ ਰਜ਼ਾ 'ਚ ਉਹਨੂੰ ਗਾ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਜਦੋਂ ਜ਼ਿਕਰ ਕੀਤਾ ਤੇ ਮਾਲਕ ਕਹਿੰਦੇ ਭਾਈ ਗਾਉਣ ਵਾਲਿਆਂ ਵਿੱਚ ਧਰਤੀ ਵੀ ਸ਼ਾਮਲ ਹੈ। ਜਿਹੜੀ ਸੋਦਰ ਦੀ ਪੌੜੀ ਆਪਾਂ ਪੜ੍ਹਦੇ ਸਾਰੀ, ਉਹਦੇ ਚੋਂ ਇਕੱਲੇ ਇਕੱਲੇ ਕਣ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਕਰ ਰਹੇ। ਗਾਵੈ ਤੁਧਨੋ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵੈ ਤੋਹਣੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਸਾਰੇ ਗਾ ਰਹੇ। ਮਾਲਕ ਕਹਿੰਦੇ ਧਰਤੀ ਵੀ ਗਾ ਰਹੀ ਹੈ, ਆਕਾਸ਼ ਵੀ ਗਾ ਰਿਹਾ ਤੇ ਪਾਤਾਲ ਵੀ ਗਾ ਰਿਹਾ, ਕਿਉਂਕਿ ਸਾਰੇ ਉਹਦੀ ਰਜ਼ਾ 'ਚ ਨੇ। ਪਰ ਧਰਤੀ 'ਤੇ ਰਹਿੰਦਾ ਬੰਦਾ ਨਹੀਂ ਗਾਉਂਦਾ, ਆਕਾਸ਼ ਦੇ ਹੇਠਾਂ ਰਹਿੰਦਾ ਬੰਦਾ ਨਹੀਂ ਗਾਉਂਦਾ। ਆਪਣੇ ਪੈਰਾਂ ਹੇਠ ਧਰਤੀ ਨੂੰ ਲਤਾੜਨ ਵਾਲਾ ਬੰਦਾ ਨਹੀਂ ਗਾਉਂਦਾ, ਇਹਨੂੰ ਕਹਿਣਾ ਪੈਂਦਾ ਉਹ ਗਾਇਆ ਕਰ, ਇਹਨੂੰ ਕਹਿਣਾ ਪੈਂਦਾ ਉਹ ਜਪਿਆ ਕਰ, ਇਹਨੂੰ ਚੇਤੇ ਕਰਾਉਣਾ ਪੈਂਦਾ ਤੂੰ ਜਪਦਾ ਨਹੀਂ, ਇਹਨੂੰ ਇਹ ਵੀ ਚੇਤਾ ਕਰਾਉਣਾ ਪੈਂਦਾ ਉਹ ਧਰਤੀ ਰੱਬ ਦੀ ਬਣਾਈ ਹੈ, ਇਹਦੀ ਸੰਭਾਲ ਕਰਿਆ ਕਰ, ਇਹਨੂੰ ਚੇਤੇ ਕਰਾਉਣਾ ਪੈਂਦਾ ਉਹ ਆਕਾਸ਼ ਉਤਾਂ ਰੱਬ ਨੇ ਰੱਖਿਆ, ਉਹ ਚਾਹੇ ਕਹੇ ਤਾਂ ਧਰਨ ਅਕੌਡੀ ਕਰੋ, ਕਹੇ ਤਾਂ ਲੇਕਰ ਉੱਪਰ ਧਰੋ, ਕਹੇ ਤਾਂ ਮੋਈ ਗਊ ਦਿਓ ਜਵਾਏ, ਉਹ ਚਾਹੇ ਆਕਾਸ਼ ਪਲਟਾ ਸਕਦਾ ਧਰਤੀ ਉਲਟਾ ਸਕਦਾ, ਉਹਨੇ ਆਪਣੀ ਰਜ਼ਾ 'ਚ ਟਿਕਾਏ ਹੋਏ ਨੇ। ਮਨੁੱਖਾ ਤੇਰਾ ਫਰਜ਼ ਬਣਦਾ ਸੀ ਇਹਨਾਂ ਦੀ ਸੰਭਾਲ ਕਰਦਾ ਅਤੇ ਰੱਬ ਦਾ ਭੈ ਰੱਖਦਾ, ਨਾ ਰੱਬ ਦਾ ਡਰ ਅਤੇ ਨਾ ਅਸੀਂ ਉਹਦੀ ਬਣਾਈ ਵਸਤੂਆਂ। ਜਿਉਂ ਵਸੂਦਾ ਕਉ ਖੋਦੈ ਕਉ ਚੰਦਨ ਲੇਪ, ਬ੍ਰਹਮ ਗਿਆਨੀ ਸਦਾ ਨਿਰਲੇਪ, ਜਿਉਂ ਵਸੂਦਾ ਕਉ ਖੋਦੈ ਕਉ ਚੰਦਨ ਲੇਪ, ਵਸੂਦਾ ਦਾ ਮਤਲਬ ਧਰਤੀ, ਧਰਤੀ ਉੱਤੇ ਕੋਈ ਕਹੀ ਚਲਾਈ ਜਾਂਦਾ, ਕੋਈ ਮਸ਼ੀਨਾਂ JCB ਚਲਾਈ ਜਾਂਦਾ, ਜਿਵੇਂ ਮਰਜ਼ੀ ਟੋਏ ਪੱਟੀ ਚੱਲੋ, ਉਹਨੇ ਕਦੇ ਕਿਹਾ ਤੂੰ ਕੌਣ ਹੁੰਦਾ ਹੋਏ? ਨਹੀਂ, ਉਹਦੇ ਉੱਤੇ ਫਿਰ ਫੜ ਕੇ ਕੋਈ ਕਹੇ ਵੀ ਮੈਂ ਜੀ ਧਰਤੀ ਦੀ ਪੂਜਾ ਕਰਦਾ, ਮੈਂ ਤੇ ਲੇਪਣ ਫੇਰੂ ਚੰਦਨ ਦਾ, ਉਹਨੇ ਕਦੇ ਇਹ ਨਹੀਂ ਕਿਹਾ ਤੂੰ ਚੰਦਨ ਕਿਉਂ ਲੈ, ਮੈਨੂੰ ਤੇ ਸਾਰੇ ਪੱਟੀ ਜਾਂਦੇ, ਤੂੰ ਚੰਦਨ ਫੇਰੀ ਜਾਂਦਾ, ਉਹਨੇ ਕਦੇ ਨਹੀਂ ਕਿਹਾ। ਜਿਹੜਾ ਰੱਬੀ ਪ੍ਰੇਮ ਚ ਭੇਜ ਜਾਏ ਉਹਦਾ ਸੁਭਾਅ ਏਦਾਂ ਦਾ ਹੀ ਬਣ ਜਾਂਦਾ ਹੈ। ਪਰ ਸਾਹਿਬ ਕਹਿੰਦੇ ਇਹ ਸਾਰੇ ਜਿੰਨੇ ਬਣਾਏ ਹੋਏ ਕੁਦਰਤੀ ਹਿੱਸੇ ਨੇ, ਸਾਰੇ ਉਸ ਅਕਾਲ ਪੁਰਖ ਨੂੰ ਗਾਉਣ

ਪੌਣ ਪਾਣੀ ਬੈਸੰਤਰੋ ਹਵਾ ਪਾਣੀ ਅੱਗ ਹੇ ਮੇਰੀਏ ਜਿੰਦੇ ਨਿਤ ਰੋਜ਼ ਹਰ ਹਰ ਹਰ ਜਸ ਗਾਵੇ ਰਾਮ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਬੰਦਾ ਬਣਦਾ ਹੈ। ਸਾਡੇ ਕੋਲ ਧਰਤੀ ਵੀ ਹੈ, ਆਕਾਸ਼ ਵੀ ਹੈ, ਪਾਣੀ ਵੀ ਹੈ, ਹਵਾ ਵੀ ਹੈ, ਅੱਗ ਵੀ ਹੈ, ਸਾਰਾ ਕੁਛ ਹੈ। ਅੱਗ ਵੀ ਰੱਬ ਨੂੰ ਗਾ ਰਹੀ ਹੈ, ਪਰ ਜਦੋਂ ਬੰਦੇ ਨੂੰ ਲੱਗ ਗਈ, ਬੰਦੇ ਦੇ ਸਰੀਰ ਵਿੱਚ ਜਦੋਂ ਅੱਗ ਰੂਪੀ ਤੱਤ ਪੈ ਗਿਆ, ਬੰਦਾ ਕਹਿੰਦਾ ਮੈਂ ਨਹੀਂ ਜਪਦਾ। ਪੰਜੇ ਤੱਤ ਉਹਨੂੰ ਜਪ ਰਹੇ ਨੇ, ਪੰਜਾਂ ਤੱਤਾਂ ਤੋਂ ਬਣਿਆ ਬੰਦਾ ਨਹੀਂ ਜਪ ਰਿਹਾ, ਇਹਨੇ ਨਹੀਂ ਚੇਤਾ ਕੀਤਾ। ਸਤਿਗੁਰੂ ਕਹਿੰਦੇ ਬਾਕੀ ਸਾਰੇ ਹੀ ਗਾ ਰਹੇ, ਹਵਾ ਵੀ ਗਾਈ ਜਾ ਰਹੀ ਹੈ, ਹਵਾ ਉਹਦੀ ਰਜ਼ਾ 'ਚ ਚੱਲ ਰਹੀ ਹੈ, ਉਹਦਾ ਗਾਉਣਾ ਹੈ। ਪਾਣੀ ਉਹਦੀ ਰਜ਼ਾ 'ਚ ਵਹਿ ਰਿਹਾ, ਉਹਦਾ ਗਾਉਣਾ ਹੈ। ਅੱਗ ਉਹਦੀ ਰਜ਼ਾ 'ਚ ਬਲ ਰਹੀ ਹੈ, ਇਹ ਉਹਦੀ ਰਜ਼ਾ 'ਚ ਬਲਦੀ ਹੋਈ ਉਹਦੀ ਬੰਦਗੀ ਕਰ ਰਹੀ ਹੈ। ਔਰ ਸਤਿਗੁਰੂ ਕਹਿੰਦੇ ਰੋਜ਼ ਗਾਉਂਦੇ ਨੇ, ਇਹ ਰੋਜ਼ ਹਰ ਪਲ ਗਾਉਂਦੇ ਨੇ, ਨਹੀਂ ਤਾਂ ਪ੍ਰਤੀ ਇਹ ਸਾਰੇ ਤੱਤ ਉਸ ਅਕਾਲ ਪੁਰਖ ਨੂੰ ਗਾਉਂਦੇ।

ਵਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀਏ। ਹੁਣ ਸਾਰਾ ਕੀ ਹੈ, ਵਣ ਤ੍ਰਿਣ, ਵਣ ਜੰਗਲ, ਤ੍ਰਿਣ ਤਿਣਕਾ, ਸਭ ਆਕਾਰ, ਜਿੰਨਾ ਵੀ ਆਕਾਰ ਰਚਿਆ ਮੇਰੀ ਜਿੰਦੜੀਏ, ਮੁੱਖ ਹਰ ਹਰ ਨਾਮ ਤੇ ਆ ਵੈਰਾਮ। ਹੇ ਮੇਰੀ ਇਹ ਜਿੰਦੇ, ਇਹ ਸਾਰੇ ਉਸ ਅਕਾਲ ਪੁਰਖ ਨੂੰ ਗਾਉਣ

0: ਨਾਨਕ ਤੇ ਹਰ ਦਰ ਪਹਿਨਾਇਆ ਮੇਰੀ ਜਿੰਦੜੀਏ, ਉਹ ਅਕਾਲ ਪੁਰਖ ਪਰਮੇਸ਼ਵਰ ਦੇ ਦਰ ਉੱਤੇ ਪ੍ਰਵਾਨਿਆ ਜਾਂਦਾ ਹੈ। ਜੋ ਗੁਰਮੁਖ ਭਗਤ ਮਨ ਲਾਵੈ ਰਾਮ, ਜਿਹੜਾ ਗੁਰੂ ਦੇ ਰਾਹੀਂ ਆਪਣੇ ਮਨ ਨੂੰ ਉਹਦੀ ਪ੍ਰੇਮਾ ਭਗਤੀ ਵਿੱਚ ਲਾ ਲੈਂਦਾ ਹੈ, ਸਤਿਗੁਰੂ ਕਹਿੰਦੇ ਉਹ ਅਕਾਲ ਪੁਰਖ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ ਹੈ, ਉਹਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਗਿਆ। ਇਹ ਪਾਵਨ ਸ਼ਬਦ ਜੋ ਗੁਰੂ ਸਾਹਿਬ ਅੱਜ ਉਪਦੇਸ਼ ਰੂਪ 'ਚ ਸਾਨੂੰ ਦੇ ਰਹੇ, ਸਾਨੂੰ ਉਹਦੀ ਬੰਦਗੀ ਵਿੱਚ ਜੁੜਨ ਵਾਸਤੇ ਸਤਿਗੁਰੂ ਨੇ ਪ੍ਰੇਰਿਤ ਕੀਤਾ। ਨਾਲ ਨਾਲ ਅੱਜ ਦਾ ਇਤਿਹਾਸਿਕ ਦਿਨ ਸਾਕਾ ਪਾਉਂਟਾ ਸਾਹਿਬ, ਇੱਕ ਬੇਨਤੀ ਕਰਦਾ ਚੱਲਾਂ, ਗੁਰੂ ਘਰਾਂ ਦੇ ਨਾ ਪ੍ਰਬੰਧ ਮਹੰਤਾਂ ਨੇ ਸੰਭਾਲੇ, ਉਦੋਂ ਸੰਭਾਲੇ ਜਦੋਂ ਗੁਰੂ ਕੇ ਸਿੱਖ ਜੰਗਲਾਂ ਵਿੱਚ ਸੀ। ਉਦੋਂ ਬਾਅਦ 'ਚ ਨਾ ਗੁਰੂ ਕਿਆਂ ਸਿੱਖਾਂ ਕੋਲ ਆਏ, ਇਹਨਾਂ ਦੀਆਂ ਜ਼ਿੰਮੇਵਾਰੀਆਂ ਨਾ ਗੁਰੂ ਘਰਾਂ ਦੇ ਪ੍ਰਬੰਧ, ਕੁਝ ਕੁ ਗੁਰੂ ਘਰ ਉਦੋਂ ਵੀ ਅਸੀਂ ਮਹੰਤਾਂ ਕੋਲ ਰਹਿਣ 'ਤੇ 'ਉਹਨਾਂ ਦੀ ਸੇਵਾ ਸੰਭਾਲ ਵੇਖ ਕੇ ਅਸੀਂ ਕਿਹਾ ਵੀ ਤੁਸੀਂ ਬੜੇ ਚੰਗੇ ਹੋ, ਵੀ ਤੁਸੀਂ ਸੰਭਾਲੋ। ਉਹ ਫਿਰ ਜਦੋਂ ਉਹਨਾਂ ਨੂੰ ਅਸੀਂ ਕਹਿਤਾ ਨਾ ਵੀ ਤੁਸੀਂ ਸਾਂਭੀ ਚੱਲੋ ਕੋਈ ਗੱਲ ਨਹੀਂ, ਫਿਰ ਉਹ ਸੀ ਵੀ ਅਸੀਂ ਆਪਣੇ ਹੱਥਾਂ ਨਾਲ ਦਿੱਤੀਆਂ ਸੀ ਅਤੇ ਮੁੜ ਕੇ ਮੂੰਹ ਨਾਲ ਸਾਨੂੰ ਖੋਲਣੀਆਂ ਪਈਆਂ। ਅਕਸਰ ਸਿਆਣੇ ਅਖਾਣ ਵਰਤਦੇ, ਹੱਥਾਂ ਨਾਲ ਦਿੱਤੀਆਂ ਗੰਢਾਂ ਅਕਸਰ ਮੂੰਹ ਨਾਲ ਖੋਲਣੀਆਂ ਪੈਂਦੀਆਂ। ਬਸ ਇਸੇ ਤਰ੍ਹਾਂ ਜੀ ਸਾਡੇ ਹੱਥਾਂ ਦੀ ਦਿੱਤੀ ਹੋਈ ਗੰਢ ਸੀ ਸਾਕਾ ਪਾਉਂਟਾ ਸਾਹਿਬ ਦੇ ਰੂਪ ਦੇ ਵਿੱਚ ਜੋ ਵਾਪਰਿਆ, ਮੂੰਹ ਨਾਲ ਖੋਲਣੀਆਂ ਪਈਆਂ। ਫਿਰ ਮਹੰਤ ਲਹਿਣਾ ਸਿੰਘ, ਇਹ ਜਲਿਆਂ ਵਾਲੇ ਬਾਗ 'ਚ ਜਿਹੜਾ ਖੂਨੀ ਸਾਕਾ ਵਾਪਰਿਆ ਸੀ ਨਾ, ਉਸ ਸਾਕੇ 'ਚੋਂ ਬਚਿਆ ਸੀ ਇਹ। ਇਹਨੂੰ ਅਸੀਂ ਪਾਉਂਟਾ ਸਾਹਿਬ ਦਾ ਪ੍ਰਬੰਧ ਦੇਤਾ ਵੀ ਤੁਸੀਂ ਸਾਂਭੋ, ਔਰ ਇਹਨੇ ਬਖੂਬੀ ਸੰਭਾਲਿਆ ਜੀ, ਬਹੁਤ ਸੋਹਣੇ ਤਰੀਕੇ ਨਾਲ ਸੰਭਾਲਿਆ। ਜਿੱਦਣ ਗੁਰੂ ਕਿਆਂ ਸਿੱਖਾਂ ਨੇ ਸਾਰਾ ਪ੍ਰਬੰਧ ਆਪਣੇ ਹੱਥਾਂ 'ਚ ਲਿਆ ਨਾ ਗੁਰੂ ਘਰਾਂ ਦਾ, ਉੱਦਣ ਇਹ ਵੀ ਆਇਆ ਚਾਬੀਆਂ ਲੈ ਕੇ ਵੀ ਆਹ ਲਓ ਜੀ ਤੁਸੀਂ ਸੰਭਾਲੋ। ਵੀ ਸਾਰਾ ਸਿੱਖ ਪੰਥ ਜਦੋਂ ਸਾਰੇ ਗੁਰੂ ਘਰਾਂ ਦਾ ਪ੍ਰਬੰਧ ਸੰਭਾਲ ਰਿਹਾ ਅਤੇ ਪਾਉਂਟਾ ਸਾਹਿਬ ਦਾ ਵੀ ਤੁਸੀਂ ਸੰਭਾਲੋ ਭਾਈ। ਅਸੀਂ ਉਦੋਂ ਇਹ ਕਿਹਾ ਨਹੀਂ ਜੀ ਤੁਹਾਡੀ ਸੇਵਾ ਬੜੀ ਹੈ, ਤੁਸੀਂ ਬੜੀ ਚੰਗੀ ਬਖੂਬੀ ਸੇਵਾ ਨਿਭਾ ਰਹੇ ਹੋ, ਤੁਸੀਂ ਕਦੇ ਸੇਵਾ 'ਚ ਕੁਤਾਹੀ ਨਹੀਂ ਕੀਤੀ, ਤੁਸੀਂ ਗੁਰੂ ਘਰ ਦੀ ਪਾਕਤਾ ਪਵਿੱਤਰਤਾ ਦਾ ਬੜਾ ਖਿਆਲ ਰੱਖਿਆ, ਇਹ ਜ਼ਿੰਮੇਵਾਰੀ ਤੁਹਾਡੀ ਆ, ਤੁਸੀਂ ਸੰਭਾਲੀ ਚੱਲੋ। ਔਰ ਲਹਿਣਾ ਸਿੰਘ ਨੇ ਬਹੁਤ ਸੋਹਣੀ ਜ਼ਿੰਮੇਵਾਰੀ ਨਿਭਾਈ ਜੀ, ਉਹਦੀ ਸੇਵਾ ਨੂੰ ਉਹਦੀ ਜ਼ਿੰਮੇਵਾਰੀ ਨੂੰ ਅਸੀਂ ਨਮਸਕਾਰ ਕਰਦੇ ਹਾਂ। ਸਮਾਂ ਗੁਜ਼ਰਿਆ ਲਹਿਣਾ ਸਿੰਘ ਚੜ੍ਹਾਈ ਕਰਕੇ, ਸਮੇਂ ਨੂੰ ਤਾਂ ਬਦਲ ਰੋਕ ਨਹੀਂ ਸਕਦੇ ਅਸੀਂ, ਉਹ ਚੜ੍ਹਾਈ ਕਰ ਗਿਆ ਜੀ। ਉਦੋਂ ਬਾਅਦ 'ਚ ਉਹਦਾ ਪੁੱਤਰ ਗੁਰਦਿਆਲ ਸਿੰਘ ਬਹਿ ਗਿਆ ਉਹਦੀ ਥਾਂ 'ਤੇ। ਹੁਣ ਇਹ ਕਹਿੰਦਾ ਵੀ ਗੁਰਦੁਆਰਾ ਸਾਡਾ ਹੈ, ਵੀ ਮੇਰੇ ਪਿਓ ਨੇ ਸੰਭਾਲਿਆ ਹੋਇਆ ਸੀ, ਵੀ ਇਹ ਤਾਂ ਸਾਡਾ ਹੈ, ਇਹਦੀ ਜਿੰਨੀ ਜ਼ਮੀਨ ਹੈ ਸਾਡੀ ਹੈ, ਅਸੀਂ ਕਿਸੇ ਨੂੰ ਕਿਉਂ ਦਈਏ। ਇਹਨਾਂ ਦਾ ਇੱਕ ਰਿਸ਼ਤੇਦਾਰ ਸੀ ਜਿਹਦੀ ਸਰਕਾਰੀ ਦਰਬਾਰੇ ਪਹੁੰਚ ਸੀ, ਉਹਦਾ ਨਾਂ ਇਤਿਹਾਸ ਨੇ ਮੂਲਾ ਸਿੰਘ ਲਿਖਿਆ। ਇਹਨੇ ਉਹਦੇ ਨਾਲ ਗੰਢ ਤੁੱਪ ਕੀਤੀ, ਕਹਿੰਦਾ ਮੇਰੀ ਸਰਕਾਰੀ ਦਰਬਾਰੇ ਪਹੁੰਚ ਕਰਾ। ਗੁਰਦਿਆਲ ਸਿੰਘ ਨੇ ਉਹਦੇ ਨਾਲ ਗੰਢ ਤੁੱਪ ਕਰਕੇ ਆਪਦੀ ਪਹੁੰਚ ਸਰਕਾਰੀ ਦਰਬਾਰੇ ਕਰ ਲਈ। ਹੁਣ ਸਰਕਾਰ ਦੀ ਸਹਿ ਮਿਲ ਗਈ ਵੀ ਤੂੰ ਪਰਵਾਹ ਨਾ ਕਰ, ਜਿਵੇਂ ਚਿੱਤ ਕਰਦਾ ਉਵੇਂ ਕਰ। ਉਹ ਕਹਿੰਦਾ ਗੱਲ ਹੀ ਕੋਈ ਨਹੀਂ, ਜਦੋਂ ਸਰਕਾਰ ਸਾਡੇ ਨਾਲ ਹੈ ਫਿਰ ਅਸੀਂ ਕਿਸੇ ਦੀ ਪਰਵਾਹ ਕਿਉਂ ਕਰੀਏ। ਫਿਰ ਉਹਨੇ ਜੀ ਗੁਰੂ ਘਰ ਦੇ ਅੰਦਰ ਨਾ ਆਪਣੀ ਨਿੱਜੀ ਮੱਤ ਅਪਣਾਉਣੀ ਸ਼ੁਰੂ ਕਰ ਲਈ ਵੀ ਇਹਦਾ ਧਨ ਮੇਰਾ, ਇੱਥੋਂ ਆਉਣ ਵਾਲਾ ਜਿੰਨੀ ਸੰਗਤ ਹੈ ਉਹ ਸਾਰੀ ਜਿੰਨਾ ਧਨ ਉਹ ਮੇਰਾ, ਮੈਂ ਜਿੱਥੇ ਮਰਜ਼ੀ ਵਰਤਾਂ। ਇਹਨੇ ਪ੍ਰਬੰਧਾਂ 'ਚ ਕੁਤਾਹੀ ਕਰਨੀ ਸ਼ੁਰੂ ਕਰ ਲਈ, ਸੇਵਾ ਸੰਭਾਲ 'ਚ ਕੁਤਾਹੀ ਕਰਨੀ ਸ਼ੁਰੂ ਕਰ ਲਈ। ਇਹਨੇ ਜੀ ਸਿੱਧੇ ਜੇ ਸ਼ਬਦਾਂ 'ਚ ਕਹੀਏ, ਗੁਰੂ ਘਰ ਦੀ ਮਰਿਆਦਾ ਦੀ ਪ੍ਰਵਾਹ ਛੱਡਤੀ। ਬਾਰੀ ਆ ਗਈ, ਪਤਾ ਲੱਗ ਗਿਆ, ਸੰਗਤਾਂ ਨੇ ਸ਼ਿਕਾਇਤ ਕਰਤੀ, ਪੰਥ ਤੱਕ ਬੁੱਢਾ ਦਲ ਵਾਲੇ ਉੱਥੇ ਪਹੁੰਚੇ, ਭਾਈ ਹਰਭਜਨ, ਨਿਹੰਗ ਹਰਭਜਨ ਸਿੰਘ। ਇਹਨੂੰ ਪਤਾ ਸੀ ਵੀ ਜੇ ਨਾ ਮੰਨਿਆ ਤਾਂ ਅਗਲਿਆਂ ਰਗੜਾ ਬੜਾ ਫੇਰਨਾ, ਇਹਨੇ ਮੰਨ ਲਈ। ਇਹ ਕਹਿੰਦਾ ਜੀ ਮੈਂ ਜੋ ਹੋ ਗਿਆ ਤੁਹਾਡੇ ਤੋਂ ਮੁਆਫ਼ੀ ਮੰਗਦਾ, ਮੈਨੂੰ ਬਖਸ਼ ਲਓ, ਮੈਂ ਖੰਡੇ ਬਾਟੇ ਕੀ ਪੌਲ ਲੈਂਦਾ। ਇਹਨੇ ਜੀ ਨਿਹੰਗ ਸਿੰਘਾਂ ਤੋਂ ਖੰਡੇ ਬਾਟੇ ਕੀ ਪੌਲ ਲੈ ਲਈ। ਜਿੰਨਾ ਕੁ ਚਿਰ ਤੇ ਉੱਥੇ ਰਹੇ ਉਨਾ ਕੁ ਚਿਰ ਜੁੱਤੀ ਦਾ ਡਰ ਸੀ, ਜੁੱਤੀ ਦੇ ਡਰ ਕਰਕੇ ਚੰਗਾ ਰਿਹਾ। ਉੱਥੋਂ ਉਹ ਵਾਪਸ ਆ ਗਏ, ਫੇਰ ਮਾੜੀਆਂ ਚਾਲਾਂ 'ਤੇ ਆ ਗਿਆ। ਪਹਿਲਾਂ ਵਾਲੀਆਂ 'ਤੇ ਪਤਾ ਵੀ ਸ਼ਹਿ 'ਤੇ ਸਰਕਾਰੀ ਹੈ, ਇਹ ਥੋੜ੍ਹੀ ਵੀ ਜੇ ਹੁਣ ਖੰਡੇ ਬਾਟੇ ਕੀ ਪੌਲ ਲੈ ਲਈ ਅਤੇ ਸਰਕਾਰੀ ਸ਼ਹਿ ਮਿਲਣੋਂ ਹਟ ਗਈ, ਸਰਕਾਰੀ ਸ਼ਹਿ 'ਤੇ ਫੇਰ। ਜਦੋਂ ਉੱਥੋਂ ਹਰਭਜਨ ਸਿੰਘ ਹੁਣੀ ਵਾਪਸ ਆ ਗਏ, ਇਹਨੇ ਫੇਰ ਪੁਰਾਣੀਆਂ ਚਾਲਾਂ ਸ਼ੁਰੂ ਕਰ ਲਈਆਂ ਵੀ ਮੈਂ ਤਾਂ ਉੱਦਾਂ ਹੀ ਚੱਲੂੰ, ਕਿਉਂਕਿ ਜਿੰਨਾ ਚਿਰ ਸਿਰ 'ਤੇ ਕੂੰਡਾ ਸੀ ਉਨਾ ਚਿਰ ਡਰਿਆ ਰਿਹਾ। ਉਹ ਵਾਪਸ ਆ ਗਏ, ਇਹ ਕਹਿੰਦਾ ਵੀ ਮੈਂ ਤਾਂ ਆਪਣੀ ਮਰਜ਼ੀ ਕਰੂੰ। ਪੰਥ ਕੋਲ ਫਿਰ ਸ਼ਿਕਾਇਤ ਪਹੁੰਚੀ, ਫਿਰ ਤਰਨਾ ਦਲ, ਕਿਉਂਕਿ ਉਦੋਂ ਦੋ ਹੀ ਨੇ, ਬੁੱਢਾ ਦਲ ਅਤੇ ਤਰਨਾ ਦਲ। ਬੁੱਢਾ ਦਲ ਦਾ ਸੀ ਜ਼ਿੰਮੇਵਾਰੀ ਸੇਵਾ ਸੰਭਾਲ ਸੰਭਾਲਣੀ, ਗੁਰੂ ਘਰਾਂ ਦੀ ਸੇਵਾ ਸੰਭਾਲਣੀ। ਤਰਨਾ ਦਲ ਦਾ ਕੰਮ ਸੀ ਜਿਹੜਾ ਨਹੀਂ ਮੰਨਦਾ ਸੀ ਆਪੇ ਮਨਾ ਲਾਂਗੇ, ਵੀ ਜੇ ਤੁਸੀਂ ਸੇਵਾ ਸੰਭਾਲ ਸੰਭਾਲ ਰਹੇ ਹੋ, ਜੇ ਤੁਹਾਡੇ ਹੱਥਾਂ 'ਚ ਕੋਈ ਸੇਵਾ ਸੰਭਾਲ ਨਹੀਂ ਦਿੰਦਾ ਫਿਰ ਤੁਸੀਂ ਸਾਨੂੰ ਦੱਸੋ। ਫਿਰ ਤਰੁਣਾ ਦਲ ਵਾਲੇ ਜਾਂਦੇ ਸੀ ਆਪ ਇਕੱਠੇ ਹੋ ਕੇ ਵੀ ਅਸੀਂ ਆਪੇ ਸਾਂਭ ਲਾਂਗੇ, ਹੁਣ ਤੁਸੀਂ ਪਰਵਾਹ ਨਾ ਕਰੋ, ਪ੍ਰਬੰਧ ਲੈ ਕੇ ਦੇਣਾ ਜ਼ਿੰਮੇਵਾਰੀ ਸਾਡੀ। 40 ਸਾਲਾਂ ਤੋਂ ਉੱਪਰ ਜਿਹਦੀ ਹੋ ਜਾਂਦੀ ਸੀ ਉਮਰ ਉਹ ਬੁੱਢਾ ਦਲ 'ਚ ਸ਼ਾਮਿਲ ਹੁੰਦਾ ਸੀ, 40 ਸਾਲਾਂ ਤੋਂ ਘੱਟ ਜਿਹਦੀ ਉਮਰ ਉਹ ਤਰੁਣਾ ਦਲ ਦਾ ਹਿੱਸੇਦਾਰ ਹੁੰਦਾ, ਤਰੁਣਾ ਦਲ ਦੇ ਵਿੱਚ ਆਉਂਦਾ ਸੀ। ਮਤਲਬ ਨੌਜਵਾਨਾਂ ਕੋਲ ਕੰਮ ਸੀ ਡਾਂਗ ਵਾਲਾ ਅਤੇ ਬਜ਼ੁਰਗਾਂ ਕੋਲ ਕੰਮ ਸੀ ਸੇਵਾ ਸੰਭਾਲ ਵਾਲਾ। ਜਿਹੜਾ ਤੇ ਪੋਲੇ ਹੱਥੀਂ ਸੇਵਾ ਸੰਭਾਲ ਦੇ ਦਿੰਦਾ ਸੀ ਉੱਥੇ ਤੇ ਬੁੱਢਾ ਦਲ ਸੇਵਾ ਸੰਭਾਲ ਸਾਂਭ ਲੈਂਦਾ, ਅਤੇ ਜਿੱਥੇ ਨਹੀਂ ਸੀ ਪੋਲੇ ਹੱਥੀਂ ਦਿੰਦਾ ਫਿਰ ਅਗਲੇ ਤਰੁਣਾ ਦਲ ਨੂੰ ਸੱਦਦੇ ਸੀ ਵੀ ਹੁਣ ਤੁਹਾਡੀ ਵਾਰੀ, ਵੀ ਹੁਣ ਤੁਸੀਂ ਛਡਾਓ। ਬਸ ਮੁੜ ਕੇ ਜੀ ਉਹ ਗੁਰਦਿਆਲ ਸਿੰਘ ਕੋਲੋਂ ਪ੍ਰਬੰਧ ਛਡਾਉਣਾ, ਉਹ ਛਡਾਉਣ ਵਾਸਤੇ ਦਲ ਪਹੁੰਚਿਆ ਉੱਥੇ। ਜਦੋਂ ਦਲ ਪਹੁੰਚਿਆ ਉਸ ਥਾਂ 'ਤੇ, ਇਹਨੇ ਅੱਗੋਂ ਸਰਕਾਰੀ ਬੰਦੇ ਕਿਰਾਏ 'ਤੇ ਗੁੰਡੇ ਸੱਦ ਲਏ ਵੀ ਇੱਥੇ ਹੁਣ ਗੋਲਾਬਾਰੀ ਕਰੋ। ਬਸ ਉਹ ਸਿਲਸਿਲਾ ਇੰਨਾ ਕੁ ਲੰਬਾ ਹੋ ਗਿਆ ਜੀ। ਇਸ ਲਈ ਮੈਂ ਪਹਿਲਾਂ ਜ਼ਿਕਰ ਕੀਤਾ ਜੀ, ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ, ਹੱਥ ਨਾਲ ਦਿੱਤੀਆਂ ਹੋਈਆਂ। ਜੇ ਕਿਤੇ ਲਹਿਣਾ ਸਿੰਘ ਕੋਲੋਂ ਉਦੋਂ ਹੀ ਪ੍ਰਬੰਧ ਲੈ ਲੈਂਦੇ ਤਾਂ ਗੁਰਦਿਆਲ ਸਿੰਘ ਦੇ ਹੱਥ ਨਹੀਂ ਸੀ ਆਉਣਾ, ਗੁਰਦਿਆਲ ਸਿੰਘ ਦੇ ਹੱਥ ਨਹੀਂ ਸੀ ਆਉਣਾ। ਮਹੰਤਾਂ ਕੋਲ ਪ੍ਰਬੰਧ ਦਿੱਤਾ ਅਸੀਂ, ਉਹਨਾਂ ਨੇ ਧਨ ਦੇ ਸਿਰ 'ਤੇ, ਦੌਲਤ ਦੇ ਸਿਰ 'ਤੇ ਸਰਕਾਰ ਨਾਲ ਸੰਬੰਧ ਬਣਾ ਲਏ। ਜਦੋਂ ਸਰਕਾਰ ਨਾਲ ਸੰਬੰਧ ਬਣਾ ਲਏ, ਇਨਡਾਇਰੈਕਟਲੀ ਤੌਰ 'ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਰਕਾਰ ਦੇ ਹੱਥ 'ਚ ਆ ਗਿਆ। ਸਰਕਾਰ ਤਾਂ ਚਾਹੁੰਦੀ ਸੀ ਨਾ ਕਿ ਤੁਸੀਂ ਇੱਥੇ ਜੋ ਮਰਜ਼ੀ ਕਰੋ, ਸਿੱਖਾਂ ਨੂੰ ਅਸੀਂ ਤਾਂ ਖਤਮ ਕਰਨਾ ਹੈ, ਵੀ ਜਦੋਂ ਇਹ ਤੁਹਾਡੇ ਖਿਲਾਫ ਆਉਣਗੇ ਤੁਸੀਂ ਵੀ ਭਾਵੇਂ ਸੇ। ਹੁਣ ਹੈ ਤਾਂ ਉਹ ਵੀ ਸਿੱਖੀ ਸਰੂਪ 'ਚ ਹੀ ਸੀ ਜਿਹੜਾ ਖੰਡੇ ਬਾਟੇ ਕੀ ਪੌਲ ਲਈ ਬੈਠਾ, ਗੁਰਦਿਆਲ ਸਿੰਘ ਹੈ ਤਾਂ ਸਿੱਖੀ ਸਰੂਪ 'ਚ, ਲੜੋਂਗੇ ਤਾਂ ਵੀ ਤੁਸੀਂ, ਮਰੋਂਗੇ ਤਾਂ ਵੀ ਤੁਸੀਂ। ਸਾਡਾ ਤਾਂ ਕੰਮ ਸੌਖਾ ਹੈ, ਨਾ ਸਾਨੂੰ ਲੜਨ ਦੀ ਲੋੜ ਪਈ ਨਾ ਮਰਨ ਦੀ ਲੋੜ ਪਈ, ਆਪਸ 'ਚ ਹੀ ਲੜਾ ਲੜਾ ਮਾਰਤੇ। ਅੱਜ ਵੀ ਵੇਲਾ ਸਮਝਣ ਦਾ ਹੈ, ਗੁਰੂ ਘਰਾਂ ਦੇ ਪ੍ਰਬੰਧ ਪੰਥ ਦੇ ਹੱਥ 'ਚ ਹੀ ਚੰਗੇ ਲੱਗਦੇ ਨੇ, ਸਰਕਾਰਾਂ ਦੇ ਹੱਥ 'ਚ ਨਹੀਂ। ਜੇ ਗੁਰੂ ਘਰਾਂ ਦੇ ਪ੍ਰਬੰਧ ਸਰਕਾਰਾਂ ਦੇ ਹੱਥ 'ਚ ਆਉਣਗੇ ਤਾਂ ਉਹ ਸਮਾਂ ਦੂਰ ਨਹੀਂ ਜਿੱਦਣ ਹੱਥਾਂ ਨਾਲ ਦਿੱਤੀਆਂ ਦੁਬਾਰਾ ਮੂੰਹ ਨਾਲ ਖੋਲਣੀਆਂ ਪੈਣੀਆਂ, ਉਹ ਦੂਰ ਨਹੀਂ ਹੈ ਸਮਾਂ। ਪੰਥ ਦਾ ਗੁਰੂ ਘਰਾਂ ਦਾ ਪ੍ਰਬੰਧ ਪੰਥ ਦੇ ਹਿੱਸੇ ਹੀ ਰਵੇ, ਪੰਥ ਨੂੰ ਕਾਇਮ ਹੋਣਾ ਪਏਗਾ। ਮੈਂ ਕਿਸੇ ਖਾਸ ਫਿਰਕੇ ਦੀ ਗੱਲ ਨਹੀਂ ਕਰ ਰਿਹਾ, ਪੰਥ ਉਹ ਜਿਹੜਾ ਗ੍ਰੰਥ ਦੇ ਨਾਲ ਜੁੜਿਆ ਹੈ, ਉਹ ਪੰਥ ਨਹੀਂ ਜਿਹੜਾ ਇੱਕ ਧਿਰ ਨਾਲ ਜੁੜਿਆ, ਪੰਥ ਉਹ ਜਿਹੜਾ ਗੁਰੂ ਗ੍ਰੰਥ ਨਾਲ ਜੁੜਿਆ, ਅਤੇ ਜਿਹੜਾ ਗ੍ਰੰਥ ਨਾਲ ਜੁੜਿਆ ਨਾ ਪ੍ਰਬੰਧ ਉਸ ਪੰਥ ਦੇ ਹੱਥਾਂ 'ਚ ਹੋਣਾ ਚਾਹੀਦਾ। ਜਿੱਦਣ ਉਸ ਪੰਥ ਦੇ ਹੱਥਾਂ 'ਚ ਹੋਏਗਾ ਨਾ ਉਦਣ ਗੁਰੂ ਘਰਾਂ ਦੇ ਪ੍ਰਬੰਧ ਚੰਗੇ ਚੱਲਣਗੇ, ਨਹੀਂ ਤੇ ਇੱਕ ਮਹੰਤ ਚੰਗਾ ਹੋ ਸਕਦਾ, ਸਾਰੇ ਚੰਗੇ ਨਹੀਂ ਹੋ ਸਕਦੇ, ਇੱਕ ਚੰਗਾ ਹੋ ਸਕਦਾ। ਲਹਿਣਾ ਸਿੰਘ ਵਰਗਾ ਚੰਗਾ ਗੁਰਦਿਆਲ ਸਿੰਘ ਵਰਗਾ ਚੰਗਾ ਥੋੜ੍ਹੀ ਹੈ, ਲਹਿਣਾ ਸਿੰਘ ਵਰਗਾ ਚੰਗਾ ਹੈ ਨਰੈਣੂ ਮਹੰਤ ਚੰਗਾ ਥੋੜ੍ਹੀ ਹੈ, ਲਹਿਣਾ ਸਿੰਘ ਚੰਗਾ ਮੱਸਾ ਰੰਗੜ ਥੋੜ੍ਹੀ ਚੰਗਾ ਹੈ। ਹੁਣ ਪ੍ਰਬੰਧ ਤਾਂ ਇਹਨਾਂ ਸਾਰਿਆਂ ਕੋਲ ਹੀ ਗੁਰੂ ਘਰਾਂ ਦੇ ਨੇ, ਮੱਸਾ ਰੰਗੜ ਪ੍ਰਬੰਧ ਦੇ ਵਿੱਚ ਬੈਠਾ ਹੋਇਆ, ਨਰੈਣੂ ਮਹੰਤ ਨਨਕਾਣਾ ਸਾਹਿਬ ਪ੍ਰਬੰਧ ਵਿੱਚ ਬੈਠਾ ਹੋਇਆ ਚਲਾ ਰਿਹਾ ਪ੍ਰਬੰਧ, ਗੁਰਦਿਆਲ ਸਿੰਘ ਪ੍ਰਬੰਧ ਚਲਾ ਰਿਹਾ ਆਪਣੀ ਮਰਜ਼ੀ ਨਾਲ ਚਲਾਉਂਦਾ। ਸਾਰੇ ਮਹੰਤ ਚੰਗੇ ਨਹੀਂ, ਪੰਥ ਤੇ ਗ੍ਰੰਥ ਦੇ ਅਧੀਨ ਚੱਲਦਾ, ਪੰਥ ਕਦੇ ਮਾੜਾ ਨਹੀਂ ਹੋ ਸਕਦਾ। ਓਨਾ ਚਿਰ ਜਿੰਨਾ ਚਿਰ ਗ੍ਰੰਥ ਦੀ ਅਗਵਾਈ ਹੈ, ਹਾਂ ਜਿੱਦਣ ਪੰਥ ਗ੍ਰੰਥ ਦੀ ਅਗਵਾਈ ਤੋਂ ਪਾਸੇ ਹੋ ਗਿਆ ਫਿਰ ਚੇਤਾ ਰੱਖਿਓ ਉਹ ਪੰਥ ਪੰਥ ਨਹੀਂ ਰਿਹਾ ਜਿਹੜਾ ਗ੍ਰੰਥ ਤੋਂ ਪਾਸੇ ਹੋ ਗਿਆ। ਬਸ ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਉਦੋਂ ਵੀ ਸਮਾਂ ਹੱਥੋਂ ਖੁੰਝ ਗਿਆ, ਮੁੜ ਕੇ ਆਪਣੀਆਂ ਜਾਨਾਂ ਵਾਰ ਕੇ ਪ੍ਰਬੰਧ ਛਡਾਉਣਾ ਪਿਆ। ਕਿਤੇ ਇਹ ਨਾ ਹੋਵੇ ਅੱਜ ਵੀ ਸਮਾਂ ਹੱਥੋਂ ਨਿਕਲ ਜਾਏ, ਫਿਰ ਵਾਰੀ ਮਰਨ ਦੀ ਵੀ ਸਾਡੀ ਆਉਣੀ, ਮਰਨ ਵਾਲੇ ਵੀ ਸਾਡੀ ਆਉਣੇ, ਸਰੂਪ ਸਾਡੇ ਸਾਹਮਣੇ ਉਹੀ ਖੜੋਤਾ ਹੋਣਾ, ਖੜੋਤੇ ਤੇ ਮਰਨ ਵਾਲੇ ਵੀ ਦਸਤਾਰਾਂ ਵਾਲੇ ਹੀ ਆਉਣਗੇ, ਮਰਨ ਵਾਲੇ ਵੀ ਦਸਤਾਰਾਂ ਵਾਲੇ, ਵਿਰੋਧੀ ਤੇ ਇੱਕ ਦੂਜੇ ਨੂੰ ਆਪਸ 'ਚ ਹੀ ਬਣਾ ਕੇ ਮਾਰਿਆ ਜਾਣਾ। ਤੇ ਦੂਰ ਅੰਦੇਸ਼ੀ ਤੋਂ ਕੰਮ ਲਓ ਤਾਂ ਜੋ ਨੁਕਸਾਨ ਹੋਏ ਬਿਨਾਂ ਅਸੀਂ ਆਪਣੇ ਗੁਰੂ ਘਰਾਂ ਦਾ ਪ੍ਰਬੰਧ ਪੰਥ ਦੇ ਹਿੱਸੇ ਵਿੱਚ, ਪੰਥ ਕੋਲ ਹੋਵੇ, ਪ੍ਰਬੰਧ ਪੰਥ ਚਲਾਵੇ, ਗ੍ਰੰਥ ਦੀ ਅਗਵਾਈ ਹੋਵੇ, ਖਾਲਸਾ ਪੰਥ ਛਤਰ ਛਾਇਆ ਹੇਠ ਗੁਰੂ ਗ੍ਰੰਥ ਦੀ, ਫਿਰ ਗੁਰੂ ਘਰਾਂ ਦਾ ਪ੍ਰਬੰਧ ਪੰਥ ਚਲਾਵੇ, ਫਿਰ ਪ੍ਰਬੰਧ ਵੀ ਚੰਗੇ ਹੋਣਗੇ ਅਤੇ ਪ੍ਰਬੰਧ ਚਲਾਉਣ ਵਾਲੇ ਵੀ ਚੰਗੇ ਹੋਣਗੇ। ਸਤਿਗੁਰੂ ਕਿਰਪਾ ਕਰਨ, ਜੋ ਉਪਦੇਸ਼ ਮਾਲਕ ਪਾਤਸ਼ਾਹ ਨੇ ਦੇ ਕੇ ਨਿਵਾਜੇ ਹੈ, ਗੁਰੂ ਬਾਬਾ ਜੀ ਦੇ ਦਿੱਤੇ ਇਹਨਾਂ ਰਾਹਾਂ ਉੱਤੇ ਚੱਲਣ ਦੀ ਜਾਚ ਆ ਜਾਏ, ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਸਾਡੇ ਇਹ ਲੋਕ ਸੁਖੀ ਏ, ਪਰਲੋਕ ਸੋਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਆਓ, ਗੁਰੂ ਬਾਬਾ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ।
1: ਵਨ ਤ੍ਰੈਨ ਸਭ ਆਕਾਰ ਹੈ ਮੇਰੀ ਜਿੰਦੜੀਏ।

0: ਜੀ।
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸਭ ਗਾ ਬਨਵਾਈਆਂ ਸਭ ਦੋ ਤਾਂ ਗਾਵ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੁ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਵਾਈ ਵਸਿਆ, ਜਿਨੇ ਸੰਸ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਇਸਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਲਸ ਪਾਗੇ, ਕਲਸ ਪਾਗੇ ਸ਼ਬਦ ਵਾਜੇ ਕਲਾ, ਜਿਤ ਕਲ ਧਾਰੀ ਆ।

ਨਾਨਕ ਦਾਸ ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਡਿਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌ ਨਿਦਾ ਬਿਤਾਏ। ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ।

ਸਰਬ ਸੁਖ ਹੋਵੇ। ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਖ ਦੇਖ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇਵਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੀ ਪੁੰਗੇ, ਜੁਗੋ ਜੁਗੋ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਵਾ, ਮਤ ਉੱਚੀ ਮਤ ਪਤ ਦਾ ਰਾਖਾ ਵਾਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜ

ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਆਸਾ ਦੀ ਵਾਰ ਅਤੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਅਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ

ਤਰ ਹਜ਼ੂਰੀ ਅੰਦਰ ਪੰਚਮ ਕੜਾ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ, ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁਲਚੁਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ

ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਮ ਲੈਂਗੇ

तेरे कवन कवन गुण कह कह गावा, तू साहिब गुणी निधाना।

कबीर सात समुंद है मस्करों, कलम करो बन राए।

ਸੋ ਕਟਲ ਗੁਰ ਸੇਵੀਐ ਐਨਸ ਸਹਿਜ ਸੁਪਾਏ ਦਰਸਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ ਜਿਥੈ ਹਰ ਅਰਾਧੀਐ ਤਿਥੈ ਹਰ ਮਿਤ ਸਹਾਈ

ਸਤ ਸੰਗਤਿ ਸੰਗ ਹਰ ਧਨ ਖਟੀਐ ਹੋਰ ਥੈ ਹੋਰ ਤੋ ਪਾਏ

ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
2: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ। ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ, ਕੋਈ ਨਾ ਜਾਣੈ ਉਚੇ ਤੇ ਉੱਚ। ਸਗਲ ਸਮੱਗਰੀ ਤੁਮਰੈ ਤੁਮ ਤੇ ਹੋਏ ਸੋ, ਤੁਮਰੀ ਗਤ ਮਿਤ ਨਾਨਕ ਦਾਸ। ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ। ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ। ਘਰ ਨੌ ਨਿਦਾਵੇ ਤਾਏ, ਸਭ ਥਾਈ ਹੋਈ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਈ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ। ਬੋਲੋ ਜੀ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਸਕਿਆ। ਦੇਖ ਚਲਾਈ ਦੇ ਗਵਾਹੀ, ਦੇਖ ਕੇ ਅੰਡਿਠ ਕੀਤਾ। ਤੇ ਨਾਮ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ। ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ।

ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਲ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਹਿੱਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਵਾਂਗ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ

ਖਰਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ ਚੜ੍ਹਦੀਆਂ ਕਲਾਮਾਂ ਤੰਦਰੁਸਤੀਆਂ ਬਖਸ਼ਣੀਆਂ ਗੁਰਮਤਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।

ਵੱਡਿਆਂ ਵੱਡਾ ਪਾਰ ਤੇ ਅੰਮ੍ਰਿਤਵਾ ਰੰਗ ਪ੍ਰੰਗ ਅਨੇਕ ਨਾ ਜਪਨ ਕਰਤਵਾ ਜਿਆ ਅੰਦਰ ਜਿਉ ਸੁਖ ਜਾ ਲਾ ਸੁਖ ਤੇਰਾ ਬਸ ਤੇਰਾ ਕਿਰਪਲਾ ਤੇਰਾ ਕਰ ਆਨੰਦ ਵਿਦਾਇ ਤੁਧ ਕਰ ਮਾਣ ਮੁਤਾ ਤੇਜ ਆਪਣਾ ਆਪ ਜਨ ਸਰਵ ਕਲਾ ਭਰਪੂਰ ਜਿਸ ਸਹਿਜਤ ਕਤਾ।

ਸਰੋਤ ਪਵਨ ਗੁਰੂ ਪਾਣੀ ਪਿਤਾ ਮਹਿਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਰ ਜਗਤ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤਦਵਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲਿਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ

ਦਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ।

ਸਤਿਨਾਮ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ।

ਬਹੁਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਵੀ ਸੁਹਾਏ। ਅਰਜਨ ਅਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕੀ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ,

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ।

ਗੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ

ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਚੋ ਸੱਜਣ ਮੰਡਿਆ ਦੇ ਸਿਸਿਓ ਤਾਰ, ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ। ਜੇ ਤੂੰ ਮਿੱਤਰਿਆ ਸਾਡੜਾ ਇੱਕ ਬੋਰੀ ਨਾ ਵਿਛੋੜ, ਜਿਉ ਮਹਿੰਜਾ ਤੂੰ ਹੋਇਆ ਕਦ ਪਸੀ ਜਾਨੀ ਤੋਹੇ। ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਪੇਖੋਂ ਸਦਾ ਹਜ਼ੂਰ। ਹੋਂ ਟੁੜਿੰਦੀ ਸੱਜਣਾ ਸੱਜਣ ਮਿੰਡੇ ਨਾਲ, ਜਨ ਨਾਨਕ ਲੱਖ ਨਾ ਲੱਖੀਏ ਗੁਰਮੁਖ ਦੇਹ ਦਿਖਾਲ। ਸੋ ਕਹੋ ਟਲ ਗੁਰ ਸੇਵੀਐ ਆਹਿਨ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ। ਮਾਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਏ, ਸਵਨਾ ਦਾ ਵੇਸਾਹ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਏ, ਸਵਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਦ ਲਿਆ ਨਾ ਜਾਈ। ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿੱਤ ਸਹਾਈ,

ਸਤਨਾਮ ਵਾਹਿਗੁਰੂ ਸਾਹਿਬਾ ਜੀ, ਸਭ ਦਾਨਨ ਤੇ ਉੱਤਮ ਦਾਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਗੁਰੂ ਕਲਗੀਧਰ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਆਨੰਦਾਂ ਦੀ ਪੁਰੀ ਦੇ ਵਿੱਚ ਆਨੰਦ ਵਰਤਾਉਂਦੇ ਹਨ। ਸਿੱਖ ਸੰਗਤਾਂ ਬਾਣੀ ਔਰ ਬਾਣੀ ਦੇ ਰੰਗ ਵਿੱਚ ਰੰਗ ਰਹੀਆਂ ਨੇ। ਸੰਤ ਔਰ ਸਿਪਾਹੀ ਮੀਰੀ ਔਰ ਪੀਰੀ ਦੇ ਗੁਣ ਸਤਿਗੁਰੂ ਮਹਾਰਾਜ ਜੀ ਸਿੱਖ ਸੰਗਤਾਂ ਨੂੰ ਬਖਸ਼ ਰਹੇ ਨੇ। ਵੱਖ ਵੱਖ ਭਾਵਨਾ ਵਾਲਿਆਂ ਨੇ ਗੁਰੂ ਮਹਾਰਾਜ ਦੇ ਦਰ 'ਤੇ ਆ ਕੇ ਲੰਗਰਾਂ ਦੀਆਂ ਸੇਵਾਵਾਂ ਲਈਆਂ। ਇੱਕ ਦਿਨ ਸਤਿਗੁਰੂ ਮਹਾਰਾਜ ਜੀ ਨੇ ਕਸਵੱਟੀ 'ਤੇ ਪਰਖ ਕੇ ਦੇਖਿਆ ਕਿ ਲੰਗਰ ਲਗਾਉਣੇ ਬੜੇ ਸੌਖੇ ਨੇ, ਪਰ ਇਸ ਲੰਗਰ ਦੀ ਭਾਵਨਾ ਨੂੰ ਔਰ ਇਸ ਲੰਗਰ ਦੇ ਸ਼ਬਦ ਦੇ ਅਰਥ ਨੂੰ ਕੌਣ ਕੌਣ ਸਮਝਦਾ ਹੈ ਕਿ ਅਸਲ ਦੇ ਵਿੱਚ ਇਹ ਲੰਗਰ ਹੈ ਕੀ। ਜਦੋਂ ਮਹਾਰਾਜ ਨੇ ਕਸਵੱਟੀ 'ਤੇ ਹਰ ਇੱਕ ਨੂੰ ਲਾ ਕੇ ਦੇਖਿਆ, ਹਰ ਇੱਕ ਦੇ ਬਣਾਏ ਹੋਏ ਥਾਂ 'ਤੇ ਮਹਾਰਾਜ ਜਾ ਕੇ ਦੇਖਦੇ ਆ, ਕਿਸੇ ਦੇ ਮੁੱਖ ਤੋਂ ਰੁੱਖਾ ਬੋਲ, ਕਿਸੇ ਦੇ ਅੱਖਾਂ ਦੇ ਵਿੱਚ ਕ੍ਰੋਧ ਦੀ ਲਾਲੀ ਔਰ ਕਿਸੇ ਦੇ ਮੱਥੇ ਦੇ ਉੱਤੇ ਤਿਉੜੀਆਂ ਪਈਆਂ ਨੇ। ਭਾਈ ਨੰਦ ਲਾਲ ਜੀ ਜਿਨ੍ਹਾਂ ਦਾ ਮੱਥਾ ਖਿੜਿਆ ਹੋਇਆ, ਨੇਤਰਾਂ ਦੇ ਵਿੱਚ ਨਾਮ ਦਾ ਰਸ ਹੈ ਔਰ ਇਹ ਰਸਨਾਂ ਦੇ ਉੱਤੇ ਮਿਠਾਸ ਹੈ, ਹੱਥ ਜੁੜੇ ਨੇ ਔਰ ਲੰਗਰ ਦੀ ਸੇਵਾ ਨੂੰ ਭਾਵਨਾ ਦੇ ਨਾਲ ਨਿਭਾਉਂਦੇ ਆ। ਹਰ ਇੱਕ ਦੇ ਮਹਾਰਾਜ ਨੇ ਜਾ ਕੇ ਦੇਖਿਆ ਜੋ ਕੱਲ੍ਹ ਇਤਿਹਾਸ ਵਿੱਚ ਆਪ ਜੀ ਨੇ ਸਰਵਨ ਕੀਤਾ। ਸਤਿਗੁਰੂ ਮਹਾਰਾਜ ਨੇ ਫਿਰ ਜਿਸ ਦੀ ਭਾਵਨਾ ਦੇਖੀ, ਲੰਗਰ ਦੇ ਪਰਥਾਏ ਅੰਦਰ ਦਾ ਪ੍ਰੇਮ, ਸਿੱਖ ਸੰਗਤਾਂ ਦੇ ਪ੍ਰਤੀ ਪ੍ਰੇਮ, ਮਹਾਰਾਜ ਜੀ ਨੇ ਭਾਈ ਨੰਦ ਲਾਲ ਜੀ ਨੂੰ ਨਿਵਾਜਿਆ ਹੈ ਔਰ ਨਾਲ ਦੀ ਨਾਲ ਉਪਦੇਸ਼ ਵੀ ਦਿੱਤਾ, ਸਿੱਖਿਆਵਾਂ ਵੀ ਦਿੱਤੀਆਂ ਨੇ ਕਿ ਜੇ ਅੰਦਰ ਭਾਵਨਾ ਹੈ ਲੰਗਰ ਦੀ ਸੇਵਾ ਕਰਨ ਦੀ, ਤਾਂ ਇਹ ਵੀ ਪਤਾ ਹੋਵੇ ਕਿ ਇਹ ਲੰਗਰ ਹੈ ਕਿਹਦੇ ਵਾਸਤੇ ਹੈ।
ਰਜੀਆਂ ਨੂੰ ਤਾਂ ਸਾਰੇ ਹੀ ਰਜਾ ਦਿੰਦੇ ਨੇ, ਪਰ ਗੱਲ ਤਾਂ ਹੈ ਵੀ ਕੋਈ ਭੁੱਖੇ ਨੂੰ ਰਜਾਏ ਤਾਂ ਫਿਰ ਗੱਲ ਬਣਦੀ ਹੈ। ਰਜਿਆਂ ਨੂੰ ਤਾਂ ਅਸੀਂ ਧੱਕੇ ਨਾਲ ਰਜਾਉਂਦੇ ਹਾਂ, ਹੱਥ ਜੋੜ ਜੋੜ ਕੇ, ਪਰ ਜਿਹਨੂੰ ਲੋੜ ਹੈ, ਜਿਹੜਾ ਭੁੱਖਣ ਭਾਣਾ ਹੈ, ਜਿਹਨੂੰ ਜ਼ਰੂਰਤ ਹੈ, ਉਸ ਨੂੰ ਅਸੀਂ ਦੁਰਕਾਰ ਦਿੰਦੇ ਹਾਂ, ਫਿਟਕਾਰ ਦਿੰਦੇ ਹਾਂ। ਸਤਿਗੁਰੂ ਮਹਾਰਾਜ ਜੀ ਨੇ, ਜੇ ਗੁਰੂ ਨਾਨਕ ਸਾਹਿਬ ਜੀ ਨੇ 20 ਰੁਪਈਆਂ ਦਾ ਇਹ ਲੰਗਰ ਚਲਾਇਆ ਹੈ ਤਾਂ ਕਿਹਨਾਂ ਤੋਂ ਸ਼ੁਰੂਆਤ ਕੀਤੀ ਹੈ, ਜਿਨ੍ਹਾਂ ਨੂੰ ਇਹਦੀ ਲੋੜ ਸੀ, ਜਿਨ੍ਹਾਂ ਨੂੰ ਇਹਦੀ ਜ਼ਰੂਰਤ ਸੀ। ਇਹ ਖਰਾ ਸੌਦਾ ਮਹਾਰਾਜ ਜੀ ਨੇ ਸੱਚਾ ਸੌਦਾ ਕਰਕੇ ਸਾਨੂੰ ਮਹਾਰਾਜ ਨੇ ਇਹ ਮਤ ਇਹ ਸਿੱਖਿਆ ਦਿੱਤੀ ਹੈ। ਤੋ ਗੁਰੂ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਦੇ ਵੀ ਰਹੇ ਨੇ। ਅਗਲੇ ਇਤਿਹਾਸ ਦੇ ਵਿੱਚ ਕਵੀ ਜੀ ਜੋ ਜ਼ਿਕਰ ਕਰਦੇ, ਬੜੇ ਪਿਆਰ ਸਤਿਕਾਰ ਨਾਲ

ਵਿੱਚ ਦਾਨ ਦਾ ਅਰਥ ਇੱਥੇ ਹੈ ਵੰਡਣਾ। ਵੰਡਣਾ ਮਹਾਰਾਜ ਕਹਿੰਦੇ ਨੇ ਇਹ ਉੱਤਮ ਵੰਡਣਾ ਉਹ ਹੈ ਕਿ ਜਿਹਨੂੰ ਜਿਸ ਚੀਜ਼ ਦੀ ਜ਼ਰੂਰਤ ਹੈ, ਲੋੜ ਹੈ, ਜੇ ਤੁਸੀਂ ਉਹ ਵੰਡ ਕੇ ਉਹਦੀ ਲੋੜ, ਉਹਦੀ ਜ਼ਰੂਰਤ ਪੂਰੀ ਕਰ ਰਹੇ ਹੋ, ਇਸ ਤੋਂ ਵੱਡਾ ਦਾਨ ਹੋਰ ਕੋਈ ਨਹੀਂ ਹੋ ਸਕਦਾ। ਵੰਡਣਾ, ਅਸੀਂ ਕਿਸੇ ਦੀ ਲੋੜ, ਕਿਸੇ ਦੀ ਜ਼ਰੂਰਤ ਪੂਰੀ ਕਰ ਰਹੇ ਹਾਂ, ਇਹ ਉੱਤਮ ਕਰਮ ਸਤਿਗੁਰੂ ਮਹਾਰਾਜ ਕਹਿੰਦੇ ਮੰਨਿਆ ਹੈ। ਇਹਦੇ ਨਾਲ ਆਤਮਿਕ ਜੀਵਨ ਵੀ ਬਣਦਾ ਔਰ ਇਹਦੇ ਨਾਲ ਉਸ ਮਾਲਕ ਦੀ ਬਖਸ਼ਿਸ਼ ਵੀ ਜਿਹੜੀ ਆ ਉਹ ਮਿਲਦੀ ਹੈ। ਅਤੇ ਸਾਨੂੰ ਮਹਾਰਾਜ ਨੇ ਤਿੰਨ ਸਿਧਾਂਤ ਦਿੱਤੇ ਆ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਿਰਤ ਵੀ ਆਪਣੀ ਕਰੋ, ਨਾਮ ਵੀ ਜਪੋ, ਔਰ ਵੰਡ ਕੇ ਛਕਣਾ ਵੀ ਜਿਹੜਾ ਉਹ ਤੁਸੀਂ ਸਿੱਖੋ। ਕਈ ਵਾਰ ਕਈ ਥਾਵਾਂ 'ਤੇ ਇਹ ਬੇਨਤੀ ਜਿਹੜੀ ਆ ਉਹ ਕੀਤੀ ਹੈ ਕਿ ਜਿਵੇਂ ਮੰਨ ਲਓ ਅੱਜ ਅਸੀਂ ਇੱਕ ਲੰਗਰ ਦੀ ਵਿਚਾਰ ਨੂੰ ਇੱਕ ਪਾਸੇ ਰੱਖ ਕੇ ਸਿਰਫ ਸਮਝਣ ਵਾਸਤੇ, ਮੰਨ ਲਓ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਹਾਂ, ਸਾਡੇ ਕੋਲ ਚਾਰ ਪੈਸੇ ਨੇ, ਅਸੀਂ ਵੱਡੇ ਪੱਧਰ 'ਤੇ ਜਨਮ ਦਿਨ ਮਨਾਉਂਦੇ ਹਾਂ, ਰੈਸਟੋਰੈਂਟ ਚਲੇ ਗਏ ਜਾਂ ਹੋਰ ਫਜ਼ੂਲ ਦੇ ਖਰਚੇ, ਨੱਚਣਾ ਟੱਪਣਾ ਗਾਉਣਾ, ਪਾਰਟੀਆਂ ਕਰਨੀਆਂ, ਉਹਦੇ 'ਚ ਅਸੀਂ ਹਜ਼ਾਰਾਂ ਰੁਪਈਏ ਖਰਚ ਦਿੰਦੇ ਹਾਂ ਚੰਦ ਖੁਸ਼ੀ ਵਾਸਤੇ, ਥੋੜ੍ਹੇ ਜੇ ਸਮੇਂ ਦੀ ਖੁਸ਼ੀ ਵਾਸਤੇ। ਫਿਰ ਧਿਆਨ ਦੇ ਕੇ ਸੁਣਿਓ, ਜਿਨ੍ਹਾਂ ਕੋਲ ਚਾਰ ਪੈਸੇ ਨੇ, ਜਿਹਦੇ ਕੋਲ ਹੈ ਹੀ ਨਹੀਂ, ਗੁਜ਼ਾਰੇ ਯੋਗ ਹੈ, ਉਹ ਕੀ ਜਨਮ ਦਿਨ ਮਨਾਏਗਾ? ਜਿਹਦੇ ਘਰ ਰੋਜ਼ ਜਿਹੜਾ ਅੰਨ ਆਉਂਦਾ, ਰੋਜ਼ ਪੱਕਦਾ, ਰੋਜ਼ ਖਾਂਦੇ ਆ, ਰੋਜ਼ ਲਿਆਉਂਦੇ ਆ, ਉਹਨਾਂ ਨੇ ਕੀ ਮਨਾਉਣਾ? ਜਿਹਦੇ ਕੋਲ ਚਾਰ ਪੈਸੇ ਨੇ, ਜਦੋਂ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਹਾਂ, ਇਹਨਾਂ ਨੂੰ ਪਾਰਟੀਆਂ ਕਰਾਉਣੀਆਂ, ਨੱਚਣਾ ਟੱਪਣਾ ਗਾਉਣਾ, ਫਜ਼ੂਲ ਖਰਚੀਆਂ, ਕਾਹਦੇ ਵਾਸਤੇ? ਥੋੜ੍ਹੇ ਜਿਹੇ ਸਮੇਂ ਦੀ ਖੁਸ਼ੀ ਵਾਸਤੇ। ਉਹ ਥੋੜ੍ਹੇ ਸਮੇਂ ਦੀ ਖੁਸ਼ੀ ਹੁੰਦੀ ਹੈ ਨਾ, ਪਰ ਜੇ ਉਹ ਬੱਚੇ ਦੇ ਜਾਂ ਧੀ ਪੁੱਤ ਕੋਈ ਵੀ ਹੈ, ਅਸੀਂ ਉਹਦੇ ਜਨਮ ਦਿਨ 'ਤੇ ਉਹ ਅਸੀਸਾਂ ਲੈ ਲਈਏ ਜਿਹਦੇ ਨਾਲ ਉਹ ਸਦਾ ਦੀਆਂ ਖੁਸ਼ੀਆਂ ਮਾਣੇ, ਉਹ ਦੁਆਵਾਂ ਮਿਲ ਜਾਣ, ਚੰਗਾ ਇਹ ਹੋਵੇ ਕਿ ਅਸੀਂ ਕਹੀਏ ਵੀ ਧੀਏ ਜਾਂ ਪੁੱਤ, ਅੱਜ ਤੇਰਾ ਜਨਮ ਦਿਨ ਹੈ, ਆਪਾਂ ਇਸ ਢੰਗ ਦੇ ਨਾਲ ਮਨਾਉਂਦੇ ਹਾਂ, ਚੱਲ ਜਿਹਦੇ ਕੋਲ ਸਕੂਲ ਬੈਗ ਨਹੀਂ ਉਹਨੂੰ ਲੈ ਕੇ ਦੇ ਦਿੰਦੇ ਹਾਂ, ਜਿਹਦੇ ਕੋਲ ਪੜ੍ਹਨ ਵਾਸਤੇ ਕਿਤਾਬਾਂ ਨਹੀਂ ਉਹਨੂੰ ਕਿਤਾਬਾਂ ਲੈ ਦਿੰਦੇ ਹਾਂ, ਜਿਹਦੇ ਕੋਲ ਸਕੂਲ ਫੀਸ ਨਹੀਂ ਦੇਣ ਲਈ ਉਹਨੂੰ ਫੀਸ ਲੈ ਕੇ ਦੇ ਦਿੰਦੇ ਹਾਂ, ਜਿਹਦੇ ਕੋਲ ਵਰਦੀ ਨਹੀਂ ਹੈ ਉਹਨੂੰ ਵਰਦੀ। ਇਹ ਇਸ ਢੰਗ ਨਾਲ ਜਨਮ ਦਿਨ ਜਦੋਂ ਅਸੀਂ ਬੱਚਿਆਂ ਨੂੰ ਮਨਾਉਣੇ ਸਿਖਾਵਾਂਗੇ, ਅਤੇ ਜਿਹਨੂੰ ਲੋੜ ਸੀ, ਜ਼ਰੂਰਤ ਸੀ, ਜਦੋਂ ਉਹਨੂੰ ਉਹ ਜ਼ਰੂਰਤ ਪੂਰੀ ਹੋਈ ਤਾਂ ਕਿੰਨੀ ਖੁਸ਼ੀ ਹੋਈ। ਉਹ ਤੁਹਾਨੂੰ ਦਿਲੋਂ ਦੁਆਵਾਂ ਦੇਵੇਗਾ, ਉਹ ਦਿਲੋਂ ਜਦੋਂ ਵਰਦੀ ਬੱਚਾ ਪਹਿਨੇਗਾ ਕਿੰਨੀਆਂ ਅਸੀਸਾਂ ਮਿਲਣਗੀਆਂ, ਉਹਦੀਆਂ ਵੀ ਅਤੇ ਉਹਦੇ ਮਾਂ ਬਾਪ ਦੀਆਂ ਵੀ। ਇਸ ਤਰ੍ਹਾਂ ਕਈ ਐਸੀਆਂ ਲੋੜਾਂ ਜ਼ਰੂਰਤਾਂ ਜਿਹੜੀਆਂ ਅਸੀਂ ਦੇਖ ਸਕਦੇ ਹਾਂ, ਅਦਰ ਇਸ ਢੰਗ ਨਾਲ ਆਪਾਂ ਜਨਮ ਦਿਨ ਬੱਚਿਆਂ ਦੇ ਮਨਾਉਣੇ, ਇਹਨਾਂ ਨੂੰ ਸਿਖਾ ਦਈਏ ਅਤੇ ਅਸਲ ਦੁਆਵਾਂ ਇਹ ਸਾਨੂੰ ਲੱਗਣਗੀਆਂ। ਨਹੀਂ ਤਾਂ ਗਾ ਲਿਆ, ਨੱਚ ਲਿਆ, ਟੱਪ ਲਿਆ, ਕਈ ਤਰ੍ਹਾਂ ਦੇ ਵਿਕਾਰ ਆਉਣਗੇ ਉਹਦੇ ਵਿੱਚ, ਕਈ ਤਰ੍ਹਾਂ ਦੇ ਫਜ਼ੂਲ ਖਰਚੀਆਂ, ਅਗਲੇ ਦਿਨ ਫਿਰ ਪਰੇਸ਼ਾਨੀਆਂ। ਅਸੀਂ ਉਹ ਸੁੱਖ ਕਿਉਂ ਨਹੀਂ ਲੈਣਾ ਚਾਹੁੰਦੇ ਜਿਹਦੇ ਨਾਲ ਸਾਨੂੰ ਮਨ ਦਾ ਸੁੱਖ ਮਿਲੇ, ਅੰਦਰੋਂ ਆਤਮਿਕ ਸੁੱਖ ਸਕੂਨ ਮਿਲੇ? ਉਹਦੇ ਲਈ ਸਾਨੂੰ ਇਹ ਥੋੜ੍ਹਾ ਜਿਹਾ ਰੰਗ ਢੰਗ ਬਦਲਣਾ ਪੈਣਾ। ਗੱਲ ਜਿਹੜੀ ਚੱਲੀ ਇਤਿਹਾਸ ਵਿੱਚ ਤਾਂ ਤੁਹਾਡੇ ਨਾਲ ਇਹ ਸਾਂਝ ਪਾਈ ਹੈ। ਮਹਾਰਾਜ ਕਹਿੰਦੇ ਸਭ ਦਾਨਨ ਅਤੇ ਉੱਤਮ ਦਾਨ, ਉੱਤਮ ਦਾਨ ਜਿਹੜਾ ਕਰਨ ਵਾਲਾ ਉਹ ਅਸੀਂ ਕਰਾਂਗੇ। ਉਹਦੇ ਵਿੱਚ ਕੀ ਹੈ, ਪਰਮੇਸ਼ਵਰ ਦੀ ਵੀ ਖੁਸ਼ੀ ਹੈ ਅਤੇ ਜਿਹਦੀ ਅਸੀਂ ਲੋੜ ਜ਼ਰੂਰਤ ਪੂਰੀ, ਕੋਈ ਭੁੱਖਣ ਬਣਿਆ ਉਹਨੂੰ ਅੰਨ ਦੀ ਲੋੜ ਹੈ, ਵੀ ਉਹ ਕਹਿੰਦਾ ਵੀ ਇੱਕ ਮੈਨੂੰ ਬਸ ਇੱਕ ਖਾਣ ਵਾਸਤੇ ਪ੍ਰਸ਼ਾਦਾ ਹੀ ਮਿਲ ਜਾਏ, ਭਾਵੇਂ ਰੁੱਖਾ ਸੁੱਖਾ ਹੀ ਮਿਲ ਜਾਏ, ਕਿਉਂਕਿ ਜਿਹਨੂੰ ਭੁੱਖ ਲੱਗੀ ਹੈ ਨਾ
ਉਹ ਇਹ ਨਹੀਂ ਦੇਖਦਾ ਕਿ ਇਹ ਵਧੀਆ ਚੌਪੜ ਹੈ ਕਿ ਰੁੱਖਾ ਸੁੱਖਾ। ਭੁੱਖ ਲੱਗੀ ਹੋਵੇ ਤਾਂ ਇੱਕ ਉਹ ਚਾਹੁੰਦਾ ਵੀ ਬਸ ਅੰਨ ਦਾ ਦਾਣਾ ਹੀ ਮੇਰੇ ਮੁੱਖ 'ਚ ਪੈ ਜਾਏ, ਅਤੇ ਜਦੋਂ ਉਹਨੂੰ ਖਾਣ ਵਾਸਤੇ ਮਿਲੇ ਉਹ ਕਿੰਨੀਆਂ ਦੁਆਵਾਂ ਦਏਗਾ, ਅੰਦਰੋਂ ਕਿੰਨੀ ਖੁਸ਼ੀ ਹੋਏਗੀ ਉਹਨੂੰ। ਹੱਸਦਿਆਂ ਨੂੰ ਤਾਂ ਰਵਾ ਸਾਰੇ ਦੇਣਗੇ, ਪਰ ਗੱਲ ਤਾਂ ਹੈ ਵੀ ਰੋਂਦਿਆਂ ਨੂੰ ਹੱਸਾਂਦਾ ਕੌਣ ਹੈ। ਰਜਿਆਂ ਨੂੰ ਤਾਂ ਸਾਰੇ ਰਜਾ ਦੇਣਗੇ, ਗੱਲ ਤਾਂ ਵੀ ਭੁੱਖਿਆਂ ਨੂੰ ਰਜਾਉਂਦਾ ਕੌਣ ਹੈ। ਗੱਲ ਤਾਂ ਇਹ ਆ, ਸਾਨੂੰ ਮਹਾਰਾਜ ਨੇ ਇਨਸਾਨੀਅਤ ਦਾ ਲੈਸਨ ਪੜਾਇਆ। ਅਸੀਂ ਮਹਾਰਾਜ ਨੇ ਕਿਹਾ ਤੂੰ ਇਨਸਾਨ ਬਣ ਪਹਿਲਾਂ, ਦੈਵੀ ਗੁਣ ਤੇਰੇ ਵਿੱਚ ਬਾਅਦ ਵਿੱਚ ਆਉਣਗੇ, ਪਹਿਲਾਂ ਤੂੰ ਆਪਣੀ ਪਛਾਣ ਤੇ ਦੇਖ ਵੀ ਤੂੰ ਹੈ ਕੌਣ ਹੈ, ਤੂੰ ਇਨਸਾਨ ਹੈ। ਕਿਉਂਕਿ ਅਸੀਂ ਆਪਣੀ ਪਛਾਣ ਭੁੱਲ ਗਏ। ਸਤਿਗੁਰੂ ਜੀ ਨੇ ਪਹਿਲਾਂ ਸਾਨੂੰ ਇਨਸਾਨੀਅਤ ਸਿਖਾਈ ਹੈ। ਬਲਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਹੈ, ਪਹਿਲਾਂ ਮਾਨਸ ਤੇ ਬਣ ਲਈਏ, ਫਿਰ ਦੇਵਤੇ ਦੈਵੀ ਗੁਣ ਨੇ। ਕਿਉਂਕਿ ਇਨਸਾਨ ਆਪਣੀ ਪਛਾਣ ਭੁੱਲ ਕੇ ਹੈਵਾਨ ਬਣ ਗਿਆ, ਸ਼ੈਤਾਨ ਬਣ ਗਿਆ। ਇਹਨੂੰ ਸਮਝਾਉਣਾ ਪਏਗਾ ਵੀ ਤੂੰ ਇਨਸਾਨ ਹੈ, ਇਨਸਾਨੀ ਵਾਲੇ ਗੁਣ ਆਪਣੇ ਅੰਦਰ ਗ੍ਰਹਿਣ ਕਰ। ਇਹ ਪਸ਼ੂ ਵੀ ਬਣ ਗਿਆ, ਜਾਨਵਰ ਵੀ ਬਣ ਗਿਆ। ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ, ਕਰੇ ਦਿਨ ਰਾਤ ਹੈ ਮਨੁੱਖ ਪਰ ਹਰਕਤਾਂ ਪਸ਼ੂ ਦੀਆਂ। ਕਿਉਂਕਿ ਭੁੱਲ ਗਿਆ ਮੈਂ ਇਨਸਾਨ ਹਾਂ, ਮੈਂ ਮਨੁੱਖ ਹਾਂ। ਗੁਰਬਾਣੀ ਸਾਨੂੰ ਪਹਿਲਾਂ, ਸਭ ਤੋਂ ਪਹਿਲਾਂ ਸਟੈਪ ਜਿਹੜਾ ਸਾਡਾ ਹੈ ਜਾਂ ਪਹਿਲਾ ਲੈਸਨ, ਸਾਨੂੰ ਇਨਸਾਨ ਬਣਨਾ ਸਿਖਾਉਂਦੀ ਹੈ ਗੁਰਬਾਣੀ। ਵੀ ਇਨਸਾਨ ਬਣ, ਤੂੰ ਇਹਨਾਂ ਜਾਤਾਂ ਪਾਤਾਂ ਤੋਂ, ਗਰੀਬੀ ਅਮੀਰੀ ਤੋਂ, ਇਹ ਊਚ ਨੀਚਤਾ ਤੋਂ ਉੱਪਰ ਉੱਠ। ਇਹ ਇਨਸਾਨੀਅਤ ਵਾਲਾ ਗੁਣ ਨਹੀਂ ਹੈ। ਇਸ ਲਈ ਸਾਨੂੰ ਸਾਂਝਾ ਉਪਦੇਸ਼ ਮਹਾਰਾਜ ਜੀ ਨੇ ਦਿੱਤਾ ਇਨਸਾਨੀਅਤ ਦੇ ਤਲ 'ਤੇ, ਮਨੁੱਖਤਾ ਦੇ ਤਲ 'ਤੇ। ਗੁਰੂ ਕਲਗੀਧਰ ਮਹਾਰਾਜ ਜੀ ਸਾਰਿਆਂ ਨੂੰ ਸਮਝਾ ਰਹੇ ਨੇ ਕਿ ਤੁਸੀਂ ਜੇ ਸੇਵਾ ਕਰਨੀ ਹੈ ਤਾਂ ਕਿਸ ਢੰਗ ਦੇ ਨਾਲ ਕਰਨੀ ਹੈ। ਇਹ ਅਮੀਰੀ ਗਰੀਬੀ ਦੇਖ ਕੇ ਸੇਵਾ ਨਹੀਂ ਹੁੰਦੀ, ਊਚ ਨੀਚਤਾ ਦੇਖ ਕੇ ਸੇਵਾ ਨਹੀਂ ਹੁੰਦੀ। ਸੇਵਾ ਹੁੰਦੀ ਹੈ ਇਨਸਾਨੀਅਤ ਦੇਖ ਕੇ, ਉਸ ਮਾਲਕ ਦੇ ਵੱਲੋਂ ਪੈਦਾ ਕੀਤੇ ਹੋਏ ਸਾਰੇ ਜੀਆਂ ਉੱਤੇ ਕਿਵੇਂ ਦਇਆ ਕਰਨੀ ਹੈ। ਕਿਉਂਕਿ ਜੀ ਦਇਆ ਪਰਵਾਨ, ਪਹਿਲਾ ਗੁਣ ਹੀ, ਪੰਜਾਂ ਵਿੱਚੋਂ ਪਹਿਲਾ ਗੁਣ ਹੀ ਦਇਆ ਹੈ। ਧਰਮ ਤੋਂ ਬਾਅਦ ਵਿੱਚ ਹੈ ਨਾ, ਪਹਿਲਾ ਗੁਣ ਹੀ ਦਇਆ ਹੈ। ਜੇ ਦਇਆ ਵਾਲਾ ਗੁਣ ਹੀ ਨਹੀਂ ਹੈ, ਅਸੀਂ ਧਰਮੀ ਬਣ ਹੀ ਨਹੀਂ ਸਕਦੇ। ਤੋ ਗੁਰੂ ਮਹਾਰਾਜ ਜੀ ਸਮਝਾਉਂਦੇ ਨੇ ਜਦੋਂ ਤੁਸੀਂ ਉੱਤਮ ਕਰਮ ਕਰੋਗੇ ਇਹਦੇ ਵਿੱਚ ਉਸ ਮਾਲਕ ਦੀ ਵੀ ਖੁਸ਼ੀ ਤੁਹਾਨੂੰ

ਕਰਮ ਕੀ ਹੈ ਨਾ ਕਰਨ ਵਾਸਤੇ, ਜਾਂ ਤਾਂ ਇਸ ਸਮਾਨ ਨਹਿ ਆਨ, ਸਮਾਨ ਦਾ ਮਤਲਬ ਬਰਾਬਰ, ਇਸ ਉੱਤਮ ਕਰਮ ਦੇ ਬਰਾਬਰ ਹੋਰ ਕੋਈ ਕਰਮ ਨਹੀਂ ਹੈ। ਆ ਉੱਤਮ ਕਰਮ ਕਰਨਾ ਜਿਹੜਾ ਉਹ ਅਸੀਂ ਸਿੱਖੀਏ, ਜਿਸ 'ਤੇ ਜਿਹਦੇ ਨਾਲ ਤੁਹਾਨੂੰ ਮਹਾਂ ਫਲ, ਉੱਤਮ ਫਲ, ਕਿਉਂਕਿ ਕਰਮ ਉੱਤਮ ਹੋਏਗਾ ਅਤੇ ਫਲ ਵੀ ਉੱਤਮ ਹੋਏਗਾ। ਜੇ ਕਰਮ ਨੀਵਾਂ ਨੀਚ ਹੋਏਗਾ ਅਤੇ ਫਲ ਵੀ ਉਸੇ ਤਰ੍ਹਾਂ ਦਾ, ਜਿਹਾ ਬੀਜੈ ਸੋ ਲੂਣੇ ਕਰਮਾਂ ਸੰਦੜਾ ਖੇਤ, ਜੋ ਬੀਜਾਂਗੇ ਫਲ ਤਾਂ ਉਹੀ ਹੈ ਨਾ। ਜੇ ਅਸੀਂ ਕੰਡੇ ਬੀਜੇ ਆ ਅਤੇ ਕੰਡੇ ਹੀ ਚੁਗਣੇ ਆ, ਫੁੱਲ ਲਾਏ ਆ ਅਤੇ ਫੁੱਲ ਚੁਗਾਂਗੇ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਉੱਤਮ ਕਰਮ ਹੈ ਔਰ ਉੱਤਮ ਕਰਮ ਦਾ ਫਲ ਵੀ ਉੱਤਮ

ਜਦੋਂ ਸੇਵਾ ਦਾ ਮਹੱਤਵ ਦੱਸਿਆ ਵੀ ਸੇਵਾ ਕੀ ਹੁੰਦੀ ਹੈ, ਸੇਵਾ ਕਿੱਦਾਂ ਹੁੰਦੀ ਹੈ, ਸੇਵਾ ਕਿਸ ਅਵਸਥਾ ਦੇ ਵਿੱਚ ਕਿਵੇਂ ਕਿਸ ਪ੍ਰਕਾਰ ਦੀ ਹੁੰਦੀ ਹੈ, ਮਹਾਰਾਜ ਨੇ ਸਾਰੀ ਗੱਲ ਜਦੋਂ ਸ਼੍ਰੀ ਮੁਖ ਤੇ ਮਹਿਮਾ ਸੁਣ, ਕਾਹਦੀ ਮਹਿਮਾ, ਸੇਵਾ ਦੀ। ਜਦੋਂ ਮਹਾਰਾਜ ਜੀ ਨੇ ਆਪਣੇ ਪਿਆਰਿਆਂ ਨੂੰ, ਸਿੱਖ ਸੰਗਤਾਂ ਨੂੰ ਸੇਵਾ ਦਾ ਮਹੱਤਵ ਜਿਹੜਾ ਉਹ ਦੱਸਿਆ ਹੈ, ਸਾਰੇ ਸਿੱਖ ਸੰਗਤਾਂ ਨੇ ਸੁਣ ਕੇ ਸੁਚੇਤ ਹੋਣਾ।

ਉਹਨਾਂ ਨੂੰ ਸੁਣ ਕੇ ਇਹ ਨਹੀਂ ਵੀ ਇੱਕ ਕੰਨ ਤੋਂ ਸੁਣਿਆ ਅਤੇ ਦੂਜੇ ਤੋਂ ਕੱਢ ਦਿੱਤਾ, ਨਹੀਂ, ਸੁਣ ਕੇ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਆਖਿਆ, ਮਹਾਰਾਜ ਜੀ ਅੱਜ ਤੋਂ ਅਸੀਂ ਇਹਦੇ 'ਤੇ ਅਮਲ ਕਰਾਂਗੇ। ਗੱਲ ਤਾਂ ਅਮਲ ਦੀ ਹੈ ਨਾ, ਗੁਰਬਾਣੀ ਅਸੀਂ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਪਰ ਅਮਲ ਕਿੰਨਾ ਕਰ ਰਹੇ ਹਾਂ? ਗੱਲ ਤਾਂ ਅਮਲ ਦੀ ਹੈ, ਸਾਡੇ 'ਤੇ ਅਸਰ ਕਿੰਨਾ ਹੋ ਰਿਹਾ। ਕਈ ਵਾਰ ਅਸੀਂ ਕਿਸੇ ਇਨਸਾਨ ਨੂੰ ਦੇਖਦੇ ਹਾਂ, ਬਹੁਤ ਨਾਮ ਜਪਦਾ, ਬੜਾ ਸਿਮਰਨ ਕਰਦਾ, ਪਰ ਅਸੀਂ ਕਹਿੰਦੇ ਹਾਂ ਵੀ ਇਹ ਸਿਮਰਨ ਦਾ ਅਸਰ ਤਾਂ ਇਹਦੇ 'ਤੇ ਹੋਇਆ ਨਹੀਂ, ਬਾਣੀ ਬੜੀ ਪੜ੍ਹਦਾ ਪਰ ਇਹਦਾ ਅਸਰ ਤਾਂ ਦਿਸਦਾ ਨਹੀਂ। ਇਸ ਲਈ ਮਹਾਰਾਜ ਜੀ ਨੇ ਆਖਿਆ ਅਤੇ ਇਹਨਾਂ ਨੇ ਸੁਣ ਕੇ ਹਿਰਦੇ ਵਿੱਚ ਧਾਰ ਕੇ ਆਖਿਆ, ਮਹਾਰਾਜ ਜੋ ਤੁਸੀਂ ਆਖਿਆ ਸਾਡੇ ਭਲੇ ਵਾਸਤੇ, ਅਸੀਂ ਇਹਨੂੰ ਮੰਨਾਂਗੇ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਜਿਹੜਾ ਮਾਰਗ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ, ਉਸ ਮਾਰਗ 'ਤੇ ਤਾਂ ਤੁਰਾਂਗੇ ਜੇ ਅਮਲ ਕਰਾਂਗੇ ਗੁਰੂ ਸਾਹਿਬ ਦੇ ਬਚਨਾਂ 'ਤੇ। ਬੇਨਤੀ ਕੀਤੀ, ਪਾਤਸ਼ਾਹ ਜੀ ਇਹ ਤੁਸੀਂ ਸਾਡੇ ਉਧਾਰ ਵਾਸਤੇ, ਸਾਡੇ ਭਲੇ ਵਾਸਤੇ ਤੁਸੀਂ ਸਾਨੂੰ ਜੋ ਆਖਿਆ, ਅਸੀਂ ਇਹਨੂੰ ਪ੍ਰੇਮ ਦੇ ਨਾਲ ਆਪਣੇ ਹਿਰਦੇ ਵਿੱਚ ਤੁਹਾਡੇ ਇੱਕ ਇੱਕ ਬਚਨ ਨੂੰ ਧਾਰਨ ਕਰਾਂਗੇ, ਔਰ ਕੀਤਾ ਵੀ ਹੈ। ਅਤੇ ਫਿਰ ਗੁਰੂ ਸਾਹਿਬ ਜੀ ਉਹਨਾਂ 'ਤੇ ਬਹੁਤ ਪ੍ਰਸੰਨ

ਜਾਂ ਲੰਗਰ ਦੀ ਸਮਾਪਤੀ ਹੋ ਜਾਏ, ਮਸਤਾਨਾ ਹੋ ਜਾਏ ਅਤੇ ਆ ਕੇ ਕੋਈ ਕਹੇ ਜੀ ਪ੍ਰਸ਼ਾਦਾ ਛਕਣਾ ਅਤੇ ਮੱਥੇ ਤਿਉੜੀਆਂ, ਅੱਖਾਂ ਲਾਲ, ਮੁੱਖ ਤੋਂ ਕਬੋਲ, ਹੁਣ ਨਹੀਂ ਹੁੰਦਾ। ਹੁਣ ਜਦੋਂ ਵੀ ਕੋਈ ਆਉਂਦਾ ਲੰਗਰ ਛਕਣ ਵਾਸਤੇ ਹੱਥ ਜੁੜਦੇ ਆ ਔਰ ਪਿਆਰ ਨਾਲ ਆਖਦੇ ਆ ਵੀ ਗੁਰੂ ਕੇ ਪਿਆਰਿਆ ਬੈਠ, ਜੇ ਲੰਗਰ ਤਿਆਰ ਹੈ ਤਾਂ ਛਕਾ ਦਿੰਦੇ ਹਾਂ, ਨਹੀਂ ਤਾਂ ਬੈਠ ਹੁਣੇ ਤਿਆਰ ਕਰਕੇ ਛਕਾ ਦਿੰਦੇ ਹਾਂ। ਫਰਕ ਪੈ ਗਿਆ ਨਾ।

ਕਰਨ ਵਾਲੇ ਆ, ਪ੍ਰਣ ਕੋ ਧਾਰਾ, ਇਹਨਾਂ ਨੇ ਪ੍ਰਣ ਕਰ ਲਿਆ। ਸ਼ੁੱਧਤ ਮਤਲਬ ਭੁੱਖਾ ਭਾਣਾ, ਕੋਈ ਵੀ ਚੱਲ ਕੇ ਜਦੋਂ ਆਏਗਾ ਤੇ ਭਾਵੇਂ ਲੰਗਰ ਤਿਆਰ ਹੈ ਭਾਵੇਂ ਨਹੀਂ ਹੈ, ਪਰ ਕੋਈ ਇੱਥੋਂ ਆਇਆ ਹੋਇਆ ਭੁੱਖਣ ਭਾਣਾ ਵਾਪਸ ਨਹੀਂ ਜਾਏਗਾ। ਜੋ ਰੁੱਖਾ ਮਿੱਸਾ ਹੋਏਗਾ ਉਹਨੂੰ ਜ਼ਰੂਰ ਛਕਾਇਆ ਜਾਏਗਾ। ਇਹ ਪ੍ਰਣ ਕਰ ਲਿਆ, ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਮਨ ਵਿੱਚ ਉਹਨੂੰ ਪੱਕਾ ਕਰ ਲਿਆ ਕਿ ਅੱਜ ਤੋਂ ਬਾਅਦ ਕੋਈ ਭੁੱਖਣ ਭਾਣਾ ਵਾਪਸ ਨਹੀਂ ਜਾਏਗਾ, ਕਿਉਂਕਿ ਇਹ ਉੱਤਮ ਕਰਮ ਹੈ ਜੋ ਸਤਿਗੁਰੂ ਜੀ ਨੇ ਸਾਨੂੰ ਸਿਖਾਇਆ।

ਇਸ ਤਰ੍ਹਾਂ ਸਿੱਖ ਸੰਗਤਾਂ ਆਨੰਦਪੁਰ ਸਾਹਿਬ ਆ ਰਹੀਆਂ ਨੇ, ਸੇਵਕ ਸੇਵਾ ਕਰ ਰਹੇ ਨੇ ਸੇਵਕ ਬਣ ਕੇ, ਔਰ ਗੁਰੂ ਮਹਾਰਾਜ ਜੀ ਦੇ ਸੂਰਵੀਰ ਯੋਧੇ ਜਿਹੜੇ ਨੇ ਉਹ ਜਿਵੇਂ ਖੰਡੇ ਦੀ ਪੌਲ ਤਿਆਰ ਹੋ ਰਹੀ ਹੈ, ਅੰਮ੍ਰਿਤ ਸੰਚਾਰ ਹੋ ਰਿਹਾ, ਬਾਣੀ ਔਰ ਬਾਣੀ ਦੇ ਰੰਗ ਵਿੱਚ ਰੰਗ ਰਹੇ, ਖਾਲਸੇ ਵਿੱਚ ਵਾਧਾ ਹੋ ਰਿਹਾ। ਜਿਹੜਾ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਉਹਦੇ ਵਿੱਚ ਦਿਨੋਂ ਦਿਨ ਬਰਕਤ ਪੈ ਰਹੀ ਹੈ, ਦਿਨੋਂ ਦਿਨ ਉਹਦੇ ਵਿੱਚ ਵਾਧਾ ਹੋ ਰਿਹਾ। ਸਮਾਂ ਇਸੇ ਤਰ੍ਹਾਂ ਲੰਘਦਾ ਗਿਆ ਅਤੇ ਕਵੀ ਜੀ ਕਹਿੰਦੇ ਆਚਰਜ ਬੀਤਦੇ ਉਹ ਪੰਥ ਜੱਗ। ਇਸ ਜਿਹੜਾ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਨਾ, ਦਿਨੋਂ ਦਿਨ ਇਹਦੇ ਵਿੱਚ

ਦਰ ਯੋਧੇ ਗੁਰੂ ਮਹਾਰਾਜ ਜੀ ਕੋਲ ਨੇ ਜਾਂ ਬਾਣੇ ਔਰ ਬਾਣੀ ਦੇ ਰੰਗ ਵਿੱਚ ਰੰਗੇ ਸੰਤ ਔਰ ਸਿਪਾਹੀ ਦੇ ਰੂਪ ਵਿੱਚ ਨੇ, ਸਤਿਗੁਰੂ ਮਹਾਰਾਜ ਦੇ ਕੋਲ ਜਿਹੜੇ ਬੰਕੇ ਭਾਵ ਨੌਜਵਾਨ ਗੱਭਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਜੁੜੇ ਹੋਏ ਨੇ, ਬਹਾਦਰ ਸੂਰਵੀਰ ਨੇ, ਯੋਧੇ ਨੇ, ਜਾਂ ਗੁਰੂ ਸਾਹਿਬ ਕੋਲ ਬਹਾਦਰੀ ਵਾਲੇ ਗੁਣ ਸਿੱਖਣ ਵਾਸਤੇ ਆਏ ਹੋਏ ਆ, ਜਦੋਂ ਉਹ ਖਾਲਸੇ ਦਾ ਰੂਪ ਧਾਰਦੇ ਆ, ਖਾਲਸਾ ਪੰਥ ਵਿੱਚ ਸ਼ਾਮਿਲ ਹੁੰਦੇ ਆ, ਫਿਰ ਉਹ ਕਿਸੇ ਦੀ ਕਾਣ ਨਹੀਂ, ਫਿਰ ਕਿਸੇ ਦੀ ਈਨ ਜਿਹੜੀ ਆ ਉਹ ਨਹੀਂ ਮੰਨਦੇ, ਭਾਵ ਫਿਰ ਉਹ ਕਿਸੇ ਹੋਰ ਅੱਗੇ ਨਹੀਂ

ਹੋਰ ਭਾਵ ਨਾ ਮੜੀਆਂ ਨਾ ਮਸਾਣਾ, ਉਹ ਹੁਣ ਦੁਬਦਾ ਵਿੱਚ ਨਹੀਂ ਪੈਂਦੇ। ਜਿਹੜੇ ਬਾਣੇ ਔਰ ਬਾਣੀ ਦੇ ਰੰਗ ਵਿੱਚ ਹੋ ਜਾਂਦੇ ਆ ਨਾ, ਉਹ ਫਿਰ ਕਿਸੇ ਦੁਬਦਾ ਵਿੱਚ ਨਹੀਂ ਪੈਂਦੇ, ਉਹ ਮੜੀਆਂ ਮਸਾਣਾ ਵੱਲ ਨਹੀਂ ਜਾਂਦੇ। ਫਿਰ ਉਹ ਕਹਿੰਦੇ ਨੇ ਉਹ ਗੁਰੂ ਕਾ ਖਾਲਸਾ ਅਕਾਲ ਪੁਰਖ ਦਾ ਪੁਜਾਰੀ ਬਣ ਕੇ ਕੇਵਲ ਅਕਾਲ ਨੂੰ ਧਿਆਉਂਦਾ, ਉਹ ਸਿਰਫ ਅਕਾਲ ਅਕਾਲ ਹੀ ਗਾਉਂਦਾ ਹੈ, ਉਹ ਅਕਾਲ ਦੇ ਰੰਗ ਦੇ ਵਿੱਚ ਰੰਗ ਜਾਂਦਾ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਿਹੜੇ ਆ ਕੇ ਬਾਣੇ ਔਰ ਬਾਣੀ ਦੇ ਰੰਗ ਵਿੱਚ ਰੰਗ ਰਹੇ ਨੇ, ਗੌਰ ਮੜਨ ਅਨਾਦਰ ਠਾਣੇ, ਉਹ ਮਨ 'ਚ ਠਾਣ ਲੈਂਦੇ ਆ ਵੀ ਜੋ ਮਰਜ਼ੀ ਹੋ ਜਾਏ ਅਸੀਂ ਮੜੀਆਂ ਅਤੇ ਮਸਾਣਾ ਵੱਲ ਨਹੀਂ ਜਾਣਾ, ਨਾ ਝੁਕਣਾ ਅਤੇ ਨਾ ਅਸੀਂ ਜਾਣਾ, ਕਿਉਂਕਿ ਦੁਬਦਾ ਵਿੱਚੋਂ ਤਾਂ ਕੱਢਿਆ ਮਹਾਰਾਜ ਨੇ। ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਮਹਾਰਾਜ ਕਹਿੰਦੇ ਹਰੀ ਤੋਂ ਬਿਨਾਂ, ਪਰਮੇਸ਼ਵਰ ਅਕਾਲ ਤੋਂ ਬਿਨਾਂ ਹੁਣ ਕਿਸੇ ਨੂੰ ਤੁਸੀਂ ਨਹੀਂ ਮੰਨਣਾ ਅਤੇ ਨਾ ਕਿਸੇ ਦਾ ਨਾਮ ਧਿਆਉਣਾ, ਤੁਸੀਂ ਅਕਾਲ ਦੇ ਪੁਜਾਰੀ ਹੋ। ਹੁਣ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਦੇਗ ਵੀ ਚੱਲਦੀ ਹੈ ਅਤੇ ਤੇਗ ਵੀ ਚੱਲਦੀ ਹੈ, ਲੰਗਰ ਦੇ ਪ੍ਰਵਾਹ ਵੀ ਚੱਲ ਰਹੇ ਆ ਔਰ ਸ਼ਸਤਰ ਅਭਿਆਸ ਵੀ ਹੋ।

ਵੇਲੇ ਤਿਆਰ ਬਰ ਤਿਆਰ ਰਹਿਣ ਵਾਲਾ ਹਰ ਵੇਲੇ। ਕਹਿੰਦੇ ਨੇ ਹਰ ਵੇਲੇ ਜਿਹੜਾ ਤਿਆਰ ਬਰ ਤਿਆਰ ਗੁਰੂ ਕਾ ਖਾਲਸਾ ਹੈ ਉਹ ਗੁਰੂ 'ਤੇ ਭਰੋਸਾ ਰੱਖਦਾ ਹੈ, ਉਹ ਅਕਾਲ ਪੁਰਖ 'ਤੇ ਭਰੋਸਾ ਜਿਹੜਾ ਉਹ ਰੱਖਦਾ ਔਰ ਸਦਾ ਜੰਗ ਕੋ ਉਰ ਅਭਿਲਾਖਾ, ਉਹਨਾਂ ਅੰਦਰ ਹਰ ਵੇਲੇ ਜੰਗ ਦੀ ਜਿਹੜੀ ਇੱਛਾ ਬਣੀ ਹੈ ਵੀ ਜਦੋਂ ਵੀ ਕੋਈ ਵੈਰੀ ਚੜ੍ਹ ਕੇ ਆਏਗਾ ਤਾਂ ਸਾਨੂੰ ਇਹ ਨਹੀਂ ਵੀ ਉੱਠ ਕੇ ਤਿਆਰ ਹੋਣਾ ਪਏਗਾ ਜਾਂ ਪਹਿਲਾਂ ਸ਼ਸਤਰ ਸੰਭਾਲਣੇ ਪੈਣਗੇ ਜਾਂ ਘੋੜਾ ਤਿਆਰ। ਖਾਲਸਾ ਗੁਰੂ ਕਾ ਜਿਹੜਾ ਖਾਲਸਾ ਉਹ ਹਰ ਵੇਲੇ ਤਿਆਰ

ਕਿਰਦਾਰ ਬੜਾ ਉੱਚਾ ਕੀਤਾ ਹੈ ਅਤੇ ਸਾਡੀ ਦਸਤਾਰ ਵੀ ਉੱਚੀ, ਜਿੰਨਾ ਕਿਰਦਾਰ ਉੱਚਾ ਹੈ ਉਨੀ ਦਸਤਾਰ ਸਾਨੂੰ ਮਹਾਰਾਜ ਨੇ ਉੱਚੀ ਦਿੱਤੀ ਹੈ। ਕਰੈਕਟਰ ਦੇ ਪੱਖੋਂ ਸਾਹਿਬ ਨੇ ਸਾਨੂੰ ਬਹੁਤ ਉੱਚਾ ਕੀਤਾ ਹੈ, ਉਹ ਵੱਖਰੀ ਗੱਲ। ਅਸੀਂ ਗੁਰੂ ਦੀ ਮੱਤ ਛੱਡ ਕੇ ਜਦੋਂ ਸੰਸਾਰ ਵੱਲ ਮੁੱਖ ਕਰਦੇ ਹਾਂ ਤਾਂ ਫਿਰ ਕਰੈਕਟਰ ਸਾਡਾ ਨੀਵਾਂ ਹੋ ਜਾਂਦਾ ਹੈ, ਪਰ ਮਹਾਰਾਜ ਨੇ ਸਾਨੂੰ ਕਿਰਦਾਰ ਬਹੁਤ ਉੱਚਾ ਸੁੱਚਾ ਜੀਵਨ ਬਖਸ਼ਿਆ। ਬਾਹਰੋਂ ਨਹੀਂ, ਬਾਹਰੋਂ ਤਾਂ ਸੁੱਚੇ ਸਾਰੇ ਹੀ ਹੋ ਜਾਣਗੇ, ਬਾਹਰੋਂ ਤਾਂ ਆਪਣੇ ਆਪ ਨੂੰ ਪਵਿੱਤਰ ਸਾਰੇ ਹੀ ਅਖਵਾ ਦੇਣਗੇ। ਮਹਾਰਾਜ ਕਹਿੰਦੇ ਗੁਰੂ ਕਾ ਖਾਲਸਾ ਸਿਰਫ ਦਿਖਾਵਾ ਨਹੀਂ ਕਰਦਾ, ਉਹ ਅੰਦਰੋਂ ਵੀ ਸੁੱਚਾ ਹੈ, ਉਹਨੂੰ ਅੰਦਰੋਂ ਪਵਿੱਤਰ ਕੀਤਾ ਗਿਆ। ਇੱਕ ਦਿਨ ਬੇਨਤੀ ਕੀਤੀ, ਇਹ ਜਿਹੜਾ ਮਾਰਗ ਹੈ ਇਹ ਸਿੱਖ ਤੋਂ ਸਿੰਘ ਤੱਕ ਦਾ ਮਾਰਗ ਹੈ, ਇਹ ਨਿਰਮਲ ਪੰਥ ਤੋਂ ਖਾਲਸਾ ਪੰਥ ਦਾ ਮਾਰਗ ਹੈ, ਅਤੇ ਨਿਰਮਲ ਪੰਥ ਤੋਂ ਜਦੋਂ ਮਹਾਰਾਜ ਸਾਨੂੰ ਤੋਰਦੇ ਆ ਖਾਲਸਾ ਪੰਥ ਤੱਕ ਲਿਜਾਣ ਲਈ ਸਾਨੂੰ ਅੰਦਰੋਂ ਨਿਰਮਲ ਕੀਤਾ, ਅੰਦਰੋਂ ਸਾਨੂੰ ਸੁਚਮਤਾ ਵਾਲੀ ਖੇਡ ਸਮਝਾਈ ਹੈ। ਬਾਹਰੋਂ ਨਹੀਂ, ਵੀ ਬਾਹਰੋਂ ਤੁਸੀਂ ਚੌਂਕਾ ਸਵਾਰ ਲਿਆ ਜਾਂ ਥਾਂ ਸਵਾਰ ਕੇ ਜਾਂ ਪਿੰਡਾਂ ਧੋ ਕੇ ਤੁਸੀਂ ਕਹੋ ਵੀ ਮੈਂ ਸੁੱਚਾ ਹੋ ਗਿਆ। ਮਹਾਰਾਜ ਕਹਿੰਦੇ ਨਹੀਂ, ਗੁਰੂ ਕਾ ਖਾਲਸਾ ਉਹ ਹੈ ਜਿਹੜਾ ਅੰਦਰੋਂ ਸੁੱਚਾ ਹੈ, ਅੰਦਰੋਂ ਪਵਿੱਤਰ ਹੈ, ਨਹੀਂ ਤਾਂ ਜਿਹੜੇ ਬਾਹਰੋਂ ਨਿਰਮਲ ਨੇ ਮਹਾਰਾਜ ਅੰਦਰੋਂ ਮੈਲੇ ਨੇ ਉਹ ਗੁਰੂ ਕਾ ਖਾਲਸਾ ਨਹੀਂ ਹੋ ਸਕਦਾ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ। ਮਹਾਰਾਜ ਕਹਿੰਦੇ ਅੰਦਰੋਂ ਬਾਹਰੋਂ ਨਿਰਮਲ ਜਿਹੜਾ ਹੋ ਗਿਆ ਉਹ ਹੈ ਅਸਲ ਵਿੱਚ ਗੁਰੂ ਕਾ ਖਾਲਸਾ। ਔਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਪਿੰਡਾਂ ਬਾਹਰ ਇਸ਼ਨਾਨ ਕਰਕੇ ਤੀਰਥਾਂ 'ਤੇ ਪਿੰਡਾਂ ਧੋ ਕੇ ਆਖਿਆ ਵੀ ਅਸੀਂ ਸੁੱਚੇ ਹੋ ਗਏ ਹਾਂ, ਮਹਾਰਾਜ ਕਹਿੰਦੇ ਮੈਂ ਉਹਨਾਂ ਨੂੰ ਸੁੱਚਾ ਮੰਨਦਾ ਹੀ ਨਹੀਂ। ਸੁੱਚੇ ਇਹ ਨਾ ਆਖੀਆਂ ਬਹਿਨ ਜੇ ਪਿੰਡਾਂ ਧੋਏ, ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਉਹ ਨੇ ਅਸਲ ਵਿੱਚ ਜਿਨ੍ਹਾਂ ਦੇ ਮਨ ਵਿੱਚ ਸ਼ੁੱਧਤਾ ਆ ਗਈ, ਮਨ ਮੈਲਾ ਹੋਵੇ ਤਨ ਜਿੰਨਾ ਮਰਜ਼ੀ ਅਸੀਂ ਧੋ ਲਈਏ ਅਸੀਂ ਖਾਲਸ ਨਹੀਂ ਹੋ ਸਕਦੇ। ਤਨ ਧੋਤੈ ਮਨ ਹੱਛਾ ਨਾ ਹੋਏ, ਮਨ ਕਾਮਨਾ ਤੀਰਥ ਦੇ ਛੁਟੇ ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ। ਇਸ ਵਾਸਤੇ ਜਿਹੜਾ ਮਹਾਰਾਜ ਨੇ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਕੀਤਾ ਹੈ ਇਹਦੀ ਦਸਤਾਰ ਵੀ ਉੱਚੀ ਹੈ ਅਤੇ ਇਹਦਾ ਕਿਰਦਾਰ ਵੀ ਉੱਚਾ ਹੈ। ਮਹਾਰਾਜ ਨੇ ਸਾਨੂੰ ਉੱਚਾ ਕਿਰਦਾਰ ਬਖਸ਼ਿਆ ਜਿੱਥੇ ਕੋਈ ਦਾਗ ਧੱਬਾ ਨਹੀਂ, ਕਿਸੇ ਪ੍ਰਕਾਰ ਦਾ ਵੀ ਉੱਥੇ ਕੋਈ ਦੋਸ਼ ਨਹੀਂ ਹੈ, ਇੰਨਾ ਉੱਚਾ ਮਹਾਰਾਜ ਨੇ ਜੀਵਨ ਬਖਸ਼ਿਆ। ਤੋ ਕਵੀ ਜੀ ਕਹਿ ਰਹੇ ਨੇ ਕਿ ਇੰਨਾ ਉੱਚਾ ਸੁੱਚਾ ਜੀਵਨ ਦੇਖ ਕੇ ਕਈਆਂ ਨੂੰ ਸਾੜਾ ਪੈਦਾ ਹੁੰਦਾ ਹੈ, ਕਈ ਈਰਖਾ ਕਰਦੇ ਆ, ਕਈ ਨਫ਼ਰਤ, ਕਈਆਂ ਦੇ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ ਵੀ ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਕੈਸਾ ਖਾਲਸਾ ਪੰਥ ਸਾਜਤਾ, ਇੱਕ ਨਿਆਰਾ ਖਾਲਸਾ, ਇੱਕ ਵੱਖਰਾ ਹੀ ਰੂਪ ਇਹਨੂੰ ਦੇ ਦਿੱਤਾ, ਵੱਖਰੀ ਪਛਾਣ ਦੇ ਦਿੱਤੀ। ਜਿਹੜੇ ਕਹਿ ਲਓ ਕਿ ਵੈਰ ਭਾਵਨਾ ਰੱਖਣ ਵਾਲੇ ਆ ਉਹ ਫਿਰ ਇਹ ਸੁੰਦਰ ਸਰੂਪ ਦੇਖ ਕੇ ਅੰਦਰੋਂ ਸੜ

ਲੋਕ ਦੇਖ ਕੇ ਹੈਰਾਨ ਹੋ ਜਾਂਦੇ ਆ ਕਿ ਗੁਰੂ ਮਹਾਰਾਜ ਪਾਤਸ਼ਾਹ ਨੇ ਇਹਨਾਂ ਦਾ ਆਚਰਣ ਕਿੰਨਾ ਸ਼ੁਭ ਕਰ ਦਿੱਤਾ, ਕਿੰਨਾ ਇਹਨਾਂ ਦਾ ਆਚਰਣ ਉੱਚਾ ਸੁੱਚਾ ਕਰ ਦਿੱਤਾ। ਕਿਉਂਕਿ ਗੱਲ ਤਾਂ ਅੰਦਰੋਂ ਸ਼ੁਰੂ ਕੀਤੀ ਆ ਨਾ ਮਹਾਰਾਜ, ਨਿਰਮਲ ਪੰਥ 'ਤੇ ਜੇ ਚੱਲਣਾ ਤਾਂ ਗੱਲ ਅੰਦਰ ਦੀ ਹੈ, ਬਾਹਰ ਦੀ ਨਹੀਂ ਹੈ। ਸਤਿਗੁਰ ਜੇਖੋ ਹੁਣ ਗੁਰੂ ਅਮਰਦਾਸ ਮਹਾਰਾਜ ਪਹਿਲਾ ਸ਼ਬਦ ਸੁਣਦੇ ਆ ਗੁਰੂ ਨਾਨਕ ਸਾਹਿਬ ਜੀ ਦਾ, ਬੀਬੀ ਅਮਰੋ ਜੀ ਪਾਸੋਂ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਕਰਨੀ ਕਾਗਦ ਹੈ ਸਾਡਾ ਜਿਹੜਾ ਕਰੈਕਟਰ ਹੈ ਨਾ, ਆਚਰਣ ਇਹ ਕਾਗਜ਼ ਹੈ। ਮਨ ਸ਼ਾਹੀ ਦੀ ਦਵਾਤ ਹੈ, ਜਿੱਦਾਂ ਦੀ ਸ਼ਾਹੀ ਮਨ ਦੇ ਵਿੱਚ ਭਰੋਂਗੇ ਤੁਹਾਡੇ ਕਿਰਦਾਰ ਦੇ ਉੱਤੇ ਉੱਦਾਂ ਦੇ ਹੀ ਅੱਖਰ ਲਿਖੇ ਜਾਣੇ ਆ। ਹੁਣ ਸਾਡੇ ਮਨ ਰੂਪੀ ਦਵਾਤ ਵਿੱਚ ਸ਼ਾਹੀ ਜਿਹੜੀ ਸ਼ੀਸ਼ੀ ਹੁੰਦੀ ਹੈ ਜਿਹਦੇ 'ਚ ਸ਼ਾਹੀ ਭਰਦੇ ਹਾਂ, ਉਹਦੇ ਵਿੱਚ ਹੁਣ ਕੀ ਭਰਿਆ ਪਿਆ? ਕਾਲੇ ਰੰਗ ਦੀ ਸ਼ਾਹੀ, ਅਤੇ ਅੱਖਰ ਵੀ ਫਿਰ ਕਾਲੇ ਹੀ ਲਿਖੇ ਜਾਣੇ ਆ। ਜੇ ਕਰਤੂਤਾਂ ਕਾਲੀਆਂ ਕਰਾਂਗੇ ਤਾਂ ਲਿਖੀਆਂ ਵੀ ਕਾਲੀਆਂ ਹੀ ਜਾਣੀਆਂ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ, ਲੇਖ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ। ਦੋਸ਼ ਮਾਲਕ ਨੂੰ ਨਹੀਂ ਹੈ ਕਿਉਂਕਿ ਕਾਲੇ ਅੱਖਰ 'ਤੇ ਲਿਖਾਏ ਮੈਂ ਆਪ ਨੇ, ਮੈਂ ਆਪ ਜਿੱਦਾਂ ਦੇ ਕਰਮ ਕੀਤੇ ਹੋਏ ਆ ਫਲ ਤਾਂ ਉੱਦਾਂ ਦਾ ਹੀ ਮੈਨੂੰ ਮਿਲਣਾ। ਇਸ ਵਾਸਤੇ ਮੈਂ ਮਨ ਵਿੱਚੋਂ ਦੀ ਉਹ ਸ਼ਾਹੀ ਬਦਲਣੀ ਹੈ, ਉਹ ਕਾਲਖ ਨੂੰ ਅੰਦਰੋਂ ਧੋਣਾ। ਉਹ ਕਿਵੇਂ ਧੋਤਾ ਜਾਏ? ਸ਼ਬਦ ਦੇ ਨਾਲ ਜੁੜ ਕੇ ਉੱਜਲ ਕਰਨਾ ਆਪਣੇ ਆਪ ਨੂੰ। ਇਸ ਵਾਸਤੇ ਇੱਥੇ ਕਹਿ ਰਹੇ ਨੇ ਕਵੀ ਜੀ, ਕਹਿੰਦੇ ਜਦੋਂ ਦੇਖ ਜਗਤ ਕੇ ਲੋਕ ਖਿਸ਼ ਨਾ ਆਵੇ, ਉਹ ਬੜੇ ਹੈਰਾਨ ਹੁੰਦੇ ਨੇ ਅਤੇ ਖਿੱਚਦੇ ਨੇ ਦੇਖ ਦੇਖ ਕੇ। ਐਸਾ ਸੁੰਦਰ ਸਰੂਪ ਗੁਰੂ ਕਲਗੀਧਰ ਮਹਾਰਾਜ ਨੇ ਬਣਾ ਦਿੱਤਾ। ਆਪਣੇ 'ਤੇ ਆਚਾਰ ਸ਼ੁਭ ਜਾਣੇ, ਉਹ ਆਪਣੇ ਆਪ ਤੋਂ ਇਹਨਾਂ ਨੂੰ ਉੱਚੇ ਔਰ ਸੁੱਚੇ ਕਿਰਦਾਰ ਜੀਵਨ ਵਾਲੇ ਸਮਝਦੇ ਆ ਕਿ ਗੁਰੂ ਮਹਾਰਾਜ ਨੇ ਇਹਨਾਂ ਦਾ ਜੀਵਨ ਕਿੰਨਾ ਉੱਚਾ ਔਰ ਸੁੱਚਾ ਬਣਾ

ਇੱਕ ਗੱਲ ਨੋਟ ਕਰਿਓ, ਜੇ ਅਸੀਂ ਸਾਫ ਸੁਥਰੇ ਹਾਂ ਤਾਂ ਆਪ ਸਾਰੇ ਸੂਝਵਾਨ ਹੋ, ਜੇ ਆਪ ਚੰਗੇ ਹਾਂ ਪਤਾ ਵੀ ਮੈਂ ਕੋਈ ਮਾੜਾ ਨਹੀਂ ਕੀਤਾ ਨਾ ਮੈਂ ਮਾੜਾ ਕੋਈ ਕਰਦਾ, ਲੋਕ ਫਿਰ ਵੀ ਨਿੰਦਿਆ ਕਰਦੇ ਆ, ਚੁਗਲੀ ਕਰਦੇ ਆ, ਬਦਨਾਮੀ ਕਰਦੇ ਆ, ਡਰਨ ਦੀ ਲੋੜ ਨਹੀਂ, ਤੁਹਾਡਾ ਪ੍ਰਤਾਪ ਘਟੇਗਾ ਨਹੀਂ ਸਗੋਂ ਵਧੇਗਾ। ਜੇ ਮੈਂ ਮਾੜਾ ਕਰਮ ਕਰਦਾ ਵਾਕਈ ਲੋਕ ਕਹਿੰਦੇ ਆ ਵੀ ਇਹ ਮਾੜਾ ਹੈ, ਤੇ ਫਿਰ ਪ੍ਰਤਾਪ ਨਹੀਂ ਵਧੇਗਾ ਸਗੋਂ ਜਿਹੜਾ ਹੈ ਉਹ ਵੀ ਘਟ ਜਾਏਗਾ। ਬਸ ਆਹ ਫਰਕ ਸਮਝ ਲੈਣਾ, ਜੇ ਮੇਰੇ ਅੰਦਰ ਵਾਕਈ ਖਾਮੀਆਂ ਨੇ ਬੁਰਿਆਈਆਂ ਨੇ ਤੇ ਲੋਕ ਨਿੰਦਿਆ ਕਰ ਰਹੇ ਆ, ਮੇਰੀ ਬੁਰਿਆਈ ਕਰ ਰਹੇ ਆ, ਉਹਦੇ ਨਾਲ ਪ੍ਰਤਾਪ ਨਹੀਂ ਵਧੇਗਾ ਕਿਉਂਕਿ ਹੈ ਹੀ ਮੈਂ ਨਿੰਦਕ ਦੇ ਯੋਗ ਹਾਂ। ਪਰ ਜੇ ਮੇਰੇ ਅੰਦਰ ਜੀਵਨ ਮੇਰਾ ਉੱਚਾ ਸੁੱਚਾ ਦੇਖ ਕੇ ਲੋਕ ਸੜਦੇ ਬਲਦੇ ਈਰਖਾ ਕਰਦੇ ਨਿੰਦਿਆ ਕਰ ਰਹੇ ਨੇ, ਫਿਰ ਘਬਰਾਉਣ ਦੀ ਲੋੜ ਨਹੀਂ ਹੈ, ਫਿਰ ਖਿੜੇ ਮੱਥੇ ਉਹਨੂੰ ਕਹੋ ਨਿੰਦੋ ਨਿੰਦੋ ਮੋਕੋ ਲੋਕ, ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ, ਫਿਰ ਡਰਨ ਦੀ ਲੋੜ ਨਹੀਂ, ਫਿਰ ਤੁਸੀਂ ਹੱਸ ਕੇ ਕਹੋ ਨਿੰਦਿਆ ਕਰਨ ਵਾਲਿਓ ਰੱਜ ਕੇ ਕਰੋ, ਕਿਉਂਕਿ ਤੁਹਾਡੀ ਨਿੰਦਾ ਕਰਨ ਨਾਲ ਮੇਰਾ ਪ੍ਰਤਾਪ ਹੋਰ ਵੱਧ ਜਾਏਗਾ। ਬਸ ਆਹ ਆਪਣੇ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ, ਆਪਣੇ ਅੰਦਰ ਦੇਖਣਾ ਮੈਂ ਇਸ ਵੀ ਜੇ ਲੋਕ ਮੈਨੂੰ ਮਾੜਾ ਕਹਿ ਰਹੇ ਮੈਂ ਵਾਕਈ ਮਾੜਾ ਹਾਂ, ਜੇ ਮੈਂ ਚੰਗਾ ਤੇ ਲੋਕ ਮੈਨੂੰ ਮੇਰੇ ਤੋਂ ਈਰਖਾ ਕਰਦੇ ਆ ਸੜਦੇ ਆ ਤਾਂ ਮੈਨੂੰ ਮਾੜਾ ਕਹਿ ਰਹੇ ਆ, ਫਿਰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਪ੍ਰਤਾਪ ਮਾਲਕ ਨੇ ਵਧਾਉਣਾ ਹੈ। ਇੱਥੇ ਕਵੀ ਜੀ ਨੇ ਬੜੇ ਕਮਾਲ ਦੀ ਗੱਲ ਕੀਤੀ, ਕਹਿੰਦੇ ਨਿਸ ਦਿਨ ਭਜਨ ਪ੍ਰਤਾਪ ਬਦੰਤਾ, ਲੋਕ ਈਰਖਾ ਕਰ ਰਹੇ ਆ ਸੜ ਬਲ ਰਹੇ ਆ, ਪਰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕੀ ਹੋ ਰਿਹਾ, ਪ੍ਰਤਾਪ ਵੱਧ ਰਿਹਾ, ਭਜਨ ਬੰਦਗੀ ਦਾ ਰੋਜ਼ ਅੰਮ੍ਰਿਤ ਸੰਚਾਰ ਹੋ ਰਿਹਾ, ਖੰਡੇ ਦੀ ਪੌਲ ਤਿਆਰ ਹੋ ਰਹੀ ਹੈ, ਹਜ਼ਾਰਾਂ ਪ੍ਰਾਣੀ ਆ ਕੇ ਰੋਜ਼ ਅੰਮ੍ਰਿਤ ਦੀ ਦਾਤ ਲੈ ਰਹੇ ਨੇ ਗੁਰੂ ਪਾਤਸ਼ਾਹ ਜੀ ਦੇ ਕੋਲੋਂ, ਹੋ ਕੀ ਰਿਹਾ, ਕਹਿੰਦੇ ਪ੍ਰਤਾਪ ਬਦੰਤਾ ਵੱਧ ਰਿਹਾ, ਪ੍ਰਤਾਪ ਘੱਟ ਨਹੀਂ ਰਿਹਾ। ਸਤਨਾਮ ਸਿਮਰੈ ਸੁਖਵੰਤਾ, ਜਿਨ੍ਹਾਂ ਨੂੰ ਪਤਾ ਹੈ ਵੀ ਸੱਚੇ ਨਾਮ ਦੇ ਵਿੱਚ ਸੁੱਖ ਹੈ, ਉਹ ਫਿਰ ਦਿਨੋ ਦਿਨ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸੰਗਤਾਂ ਵਿੱਚ ਵਾਧਾ ਵੀ ਹੋ ਰਿਹਾ ਔਰ ਸੱਚੇ ਨਾਮ ਦਾ ਸਿਮਰਨ ਵੀ ਹੋ ਰਿਹਾ,

ਦੇ ਨੇ ਨਾ, ਮੌਕਾ ਤਾਂ ਇਹਨਾਂ ਨੂੰ ਵੀ ਦਿੱਤਾ ਸੀ ਸੁਧਰਨ ਦਾ, ਸਵਾਰਨ ਦਾ, ਪਰ ਇਹ ਮੌਕਾ ਨਹੀਂ ਸੰਭਾਲ ਸਕੇ। ਮਹਾਰਾਜ ਨੇ ਕਿਹਾ ਸੀ ਅਸੀਂ ਖੰਡੇ ਦੀ ਪੌਲ ਤਿਆਰ ਕਰਨ ਲੱਗੇ ਹਾਂ, ਆ ਜਾਓ, ਸਭ ਕੁਝ ਛੱਡ ਕੇ ਖੰਡੇ ਦੀ ਪੌਲ ਲੈ ਕੇ ਉਸ ਅਕਾਲ ਦੇ ਪੁਜਾਰੀ ਬਣ ਕੇ ਚੱਲੋ। ਪਰ ਇਹ ਪਹਾੜੀ ਰਾਜੇ ਨਹੀਂ ਸੀ ਬਣਨੇ, ਹੁਣ ਈਰਖਾ ਕਰਦੇ ਆ, ਹੁਣ ਸੜਦੇ ਬਲਦੇ ਆ ਸੁੰਦਰ ਸਰੂਪ ਦੇਖ ਦੇਖ ਕੇ। ਕਹਿੰਦੇ ਨੇ ਈਰਖਾ ਤੁਰਕ ਤਾਂ ਕਰਦੇ ਹੀ ਆ ਜਿਹੜੇ ਪਹਾੜੀ ਰਾਜੇ ਆਸ ਪਾਸ ਦੇ ਲੋਕ ਨੇ। ਇਹ ਵੀ ਮਹਾਰਾਜ ਦਾ ਸੂਰ ਸੁੰਦਰ ਸ਼ੁੱਧ ਸਰੂਪ, ਇਹ ਜਿਹੜਾ ਮਹਾਰਾਜ ਨੇ ਖਾਲਸਾ ਪੰਥ ਸਾਜ ਕੇ ਸਰੂਪ ਦਿੱਤਾ ਨਾ, ਇਹ ਸ਼ੁੱਧ ਸਰੂਪ ਮੰਨਿਆ। ਕਹਿੰਦੇ ਇਸ ਸ਼ੁੱਭ ਸਰੂਪ ਨੂੰ ਦੇਖ ਦੇਖ ਕੇ ਜਰਿਓ ਨਾ ਜਾਵੇ, ਇਹਨਾਂ ਕੋਲੋਂ ਜਰਿਆ ਨਹੀਂ ਜਾਂਦਾ। ਇਹ ਗੁਰੂ ਮਹਾਰਾਜ ਨੇ ਇਹ ਕੈਸਾ ਰੂਪ ਇਹਨਾਂ ਦਾ ਪ੍ਰਗਟ

ਇਹਨਾਂ ਦੀ ਹਾਲਤ ਪਤਾ ਕਿੱਦਾਂ ਦੀ ਹੋ ਗਈ, ਜਿਹੜੇ ਸੜਦੇ ਬਲਦੇ ਆ ਗੁਰੂ ਦਾ ਸੁੰਦਰ ਸਰੂਪ ਦੇਖ ਕੇ, ਖਾਲਸੇ ਦਾ ਸੁੰਦਰ ਸਰੂਪ ਦੇਖ ਕੇ, ਪੰਜ ਕਕਾਰਾਂ ਵਾਲਾ ਸਾਬਤ ਰੂਪ ਦੇਖ ਕੇ, ਇਹ ਪਤਾ ਕਿਵੇਂ ਸੜਦੇ ਆ। ਜਿਵੇਂ ਕਹਿੰਦੇ ਨੇ ਅੱਖ ਦੇ ਵਿੱਚ ਕੋਈ ਕਿਣਕਾ ਪੈ ਜਾਏ ਨਾ, ਮਾੜਾ ਜਿਹਾ ਕਣ, ਅਤੇ ਉਹ ਅੱਖ ਫਿਰ ਰੜਕਦੀ ਆ ਨਾ, ਚੁੱਭਦਾ ਨਾ ਅੱਖ ਦੇ ਵਿੱਚ, ਜਿੰਨਾ ਚਿਰ ਉਹ ਕਣ ਨਿਕਲੇ ਨਾ ਉਹ ਰੜਕਦਾ ਰਹਿੰਦਾ। ਬਸ ਇਹ ਵੀ ਇਹਨਾਂ ਦੀ ਵੀ ਇਹੀ ਹਾਲਤ ਹੈ, ਜਿਹੜੇ ਇਸ ਸ਼ੁੱਧ ਸਰੂਪ ਨੂੰ ਦੇਖ ਕੇ ਬਰਦਾਸ਼ਤ ਨਹੀਂ ਕਰ ਪਾ ਰਹੇ। ਉਹ ਦੂਜੀ ਸਭ ਤੋਂ ਵੱਡੀ ਗੱਲ ਵੀ ਮਹਾਰਾਜ ਨੇ ਸ਼ੁੱਧ ਸਰੂਪ ਦਿੱਤਾ ਹੀ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਇਹ ਲੋਕ ਕਮਜ਼ੋਰ ਸਮਝਦੇ ਸੀ, ਨੀਵੇਂ ਸਮਝਦੇ ਸੀ, ਗਰੀਬ ਸਮਝਦੇ ਸੀ, ਨੀਵੀਆਂ ਜਾਤਾਂ ਵਾਲੇ ਮੰਨਦੇ ਸੀ। ਮਹਾਰਾਜ ਨੇ ਸਰੂਪ ਹੀ ਉਹਨਾਂ 'ਚੋਂ ਪ੍ਰਗਟ ਕਰ ਦਿੱਤਾ। ਇਸ ਕਰਕੇ ਇਹ ਇੱਦਾਂ ਹੈ ਵੀ ਜਿਵੇਂ ਅੱਖ ਦੇ ਵਿੱਚ ਕੋਈ ਕਣ ਚਲਾ ਜਾਏ ਉਹ ਰੜਕਦਾ ਰਹਿੰਦਾ ਹੈ, ਚੁੱਭਦਾ ਰਹਿੰਦਾ ਹੈ, ਕਦੋਂ ਤੱਕ? ਕਹਿੰਦੇ ਜਿੰਨਾ ਚਿਰ ਉਹ ਨਿਕਲ ਨਾ ਜਾਏ ਉਨਾ ਚਿਰ ਉਹ ਚੁੱਭਦਾ ਰਹਿੰਦਾ। ਜਿੰਨਾ ਚਿਰ ਗੁਰੂ ਕੇ ਖਾਲਸੇ ਦਾ ਸ਼ੁੱਧ ਸਰੂਪ ਸਮਝ ਨਾ ਆਵੇ ਉਨਾ ਚਿਰ ਇਹ ਰੜਕਦਾ ਰਹਿੰਦਾ ਵੈਰ ਵਿਰੋਧ ਕਰਨ ਵਾਲਿਆਂ ਦੇ। ਅੱਜ ਵੀ ਰੜਕਦਾ, ਮਾਫ਼ ਕਰਿਓ, ਕਿਸੇ ਨੂੰ ਦਸਤਾਰ ਰੜਕਦੀ ਹੈ, ਕਿਸੇ ਨੂੰ ਕਿਰਪਾਨ ਰੜਕਦੀ ਹੈ, ਕਿਸੇ ਨੂੰ ਹੱਥ ਵਿੱਚ ਪਾਇਆ ਹੋਇਆ ਕੜਾ ਰੜਕਦਾ, ਕਿਸੇ ਨੂੰ ਇਹ ਸੁੰਦਰ ਸਰੂਪ ਸੁੰਦਰ ਦਾੜਾ ਰੜਕਦਾ। ਹਾਲਾਤ ਤਾਂ ਅੱਜ ਵੀ ਇੱਦਾਂ ਹੀ ਹੈ। ਇਹ ਉਦੋਂ ਤੱਕ ਨਹੀਂ ਇਹ ਰੜਕ ਨਿਕਲਣੀ ਜਿੰਨਾ ਚਿਰ ਸਮਝ ਨਹੀਂ ਆਏਗੀ ਕਿ ਦਸਤਾਰ ਦੀ ਅਹਿਮੀਅਤ ਕੀ ਹੈ, ਜੁੜੇ ਦੀ ਅਹਿਮੀਅਤ ਕੀ ਹੈ, ਇੱਕ ਕਾਰ ਜਿਹੜੇ ਆ ਇਹ ਜਿਹੜਾ ਕੜਾ ਇਹਦੀ ਅਹਿਮੀਅਤ ਕੀ ਹੈ, ਸ੍ਰੀ ਸਾਹਿਬ ਦੀ ਅਹਿਮੀਅਤ ਕੀ ਹੈ, ਜਿੰਨਾ ਚਿਰ ਸਮਝ ਨਹੀਂ ਆਏਗੀ ਇਹ ਉਨਾ ਚਿਰ ਅੱਖ ਵਿੱਚ ਪਏ ਹੋਏ ਉਸ ਕਣ ਦੀ ਤਰ੍ਹਾਂ ਰੜਕਦਾ ਰਹੇਗਾ। ਇਹ ਕਵੀ ਜੀ ਨੇ ਲਿਖਿਆ ਹੋਇਆ ਜੋ ਆਪਾਂ ਇਤਿਹਾਸ ਸੁਣ ਰਹੇ ਹਾਂ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚੋਂ। ਕਹਿੰਦੇ ਨੇ ਉਸ ਵੇਲੇ ਇਹ ਜਿਹੜਾ ਸੀ ਚੁਭਤ ਅਦਕ ਨੇ ਨਿਕਸਤ ਪਾਏ, ਚੁਭਤ ਚੁੱਭਦਾ ਰਹਿੰਦਾ ਨਿਕਲਦਾ।

ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਤੋਂ ਸੱਦ ਕੇ ਜਾਈਏ, ਵਾਰੇ ਜਾਈਏ, ਬਲਹਾਰੇ ਜਾਈਏ, ਤੁਸੀਂ ਕੈਸੀ ਕਿਰਪਾ ਕਰ ਦਿੱਤੀ, ਅਕਾਲ ਪੁਰਖ ਦੀ ਮੌਜ ਵਿੱਚ ਖਾਲਸਾ ਪੰਥ ਸਾਜ ਦਿੱਤਾ। ਔਰ ਜਿਹੜੇ ਨਹੀਂ ਸਮਝ ਪਾਏ, ਈਰਖਾਲੂ ਨੇ, ਨਫ਼ਰਤ ਈਰਖਾ ਨਾਲ ਭਰੇ ਹੋਏ ਨੇ, ਉਹ ਫਿਰ ਮੁੱਖ ਤੋਂ ਅਪਸ਼ਬਦ ਬੋਲਦੇ ਆ, ਉਹ ਨਿੰਦਿਆ ਕਰਦੇ ਆ, ਚੁਗਲੀਆਂ ਕਰਦੇ ਆ। ਸਮਾਂ ਲੰਘਿਆ। ਇੱਕ ਦਿਨ ਸ਼੍ਰੀ ਕਲਗੀਧਰ ਪਾਸ ਸਿੱਖ ਸੰਗਤਾਂ ਬੈਠੀਆਂ, ਗੁਰੂ ਕੇ ਪਿਆਰੇ ਬੈਠੇ ਆ। ਇੱਕ ਦਿਨ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਕੋਲ ਕਹਿੰਦੇ ਨੇ, ਇਹ ਪ੍ਰਸੰਗ ਜਿਹੜਾ ਇਹਨਾਂ ਨਫ਼ਰਤ ਕਰਨ ਵਾਲਿਆਂ ਦਾ

ਗੁਰੂ ਮਹਾਰਾਜ ਪਾਤਸ਼ਾਹ ਸੁਣ ਕੇ ਪਰੇਸ਼ਾਨੀ ਹੋਏ, ਸਗੋਂ ਮੁਸਕ ਆਏ। ਜਿਵੇਂ ਕਬੀਰ ਸਾਹਿਬ ਨੇ ਕਿਹਾ ਨਾ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ ਹੈ। ਮਹਾਰਾਜ ਜੀ ਮੁਸਕਰਾਏ। ਮਹਾਰਾਜ ਕਹਿੰਦੇ ਨੇ ਕਸੂਰ ਉਹਨਾਂ ਦਾ ਵੀ ਨਹੀਂ, ਕਿਉਂਕਿ ਉਹਨਾਂ ਦੀ ਮਾਤੀ ਇੱਦਾਂ ਦੀ ਹੋ ਚੁੱਕੀ ਹੈ, ਉਹਨਾਂ ਦੀ ਸੋਚਣੀ ਹੋਈ ਇੱਦਾਂ ਦੀ ਹੋ ਚੁੱਕੀ ਹੈ। ਹੁਣ ਜਿੱਦਾਂ ਦੀ ਮੱਤ ਹੈ ਉੱਦਾਂ ਦੀ ਉਹੀ ਮੱਤ ਕੰਮ ਕਰੇਗੀ ਨਾ, ਜਿੱਦਾਂ ਦੀ ਬੰਦੇ ਦੀ ਸੋਚ ਹੈ ਉਹ ਤਾਂ ਉਹੀ ਕੁਛ ਸੋਚੇਗਾ। ਸਤਿਗੁਰੂ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਨੇ, ਕਹਿੰਦੇ ਪਰਵਾਹ ਕੋਈ ਨਹੀਂ, ਕਿਉਂਕਿ ਇਹ ਖਾਲਸਾ ਪੰਥ ਬੰਦੇ ਦਾ ਸਾਜਿਆ ਨਹੀਂ ਹੈ। ਜੇ ਤਾਂ ਬੰਦੇ ਦਾ ਸਾਜਿਆ, ਫਿਰ ਤਾਂ ਫਿਕਰ ਕਰੀਏ ਕੀ ਹੋਏਗਾ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਤਾਂ ਉਹਦੀ ਮੌਜ ਵਿੱਚ ਪ੍ਰਗਟ ਹੋਇਆ, ਇਹ ਜੰਮਿਆ ਵੀ ਨਹੀਂ ਹੈ, ਇਹ ਤਾਂ ਪ੍ਰਗਟ ਹੋਇਆ। ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਇਹ ਜਿਹੜੀ ਵਰਦੀ ਹੈ ਇਹਨੂੰ ਪਹਿਨਾਈ, ਇਹ ਕਿਸੇ ਮੁਲਕ ਦੀ ਵਰਦੀ ਨਹੀਂ ਪਹਿਨਾ ਦਿੱਤੀ ਵੀ ਕੋਈ ਦੂਜੇ ਮੁਲਕ ਵਾਲਾ ਆ ਕੇ ਲਵਾ ਦੇਗਾ। ਇਹ ਵਰਦੀ ਵੀ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਬਖਸ਼ੀ ਹੋਈ ਹੈ, ਕਿਉਂਕਿ ਇਹ ਫੌਜ ਹੀ ਅਕਾਲ ਦੀ ਹੈ। ਸਤਿਗੁਰੂ ਮਹਾਰਾਜ ਜੀ ਸੁਣ

ਮਹਾਰਾਜ ਹੱਸ ਕੇ ਪਤਾ ਕੀ ਕਹਿੰਦੇ? ਬਿਕਸਿਓ ਮਤਲਬ ਪ੍ਰਸੰਨ ਹੋ ਕੇ, ਹੱਸ ਕੇ ਹੱਸ ਕੇ ਮਹਾਰਾਜ ਕਿਰਪਾਲੂ ਜੀ ਕਹਿੰਦੇ ਨੇ, ਤੁਸੀਂ ਇੱਕ ਅੱਖ ਦੀ ਗੱਲ ਕਰਦੇ ਹੋ ਵੀ ਇੱਕ ਅੱਖ ਵਿੱਚ ਕੋਈ ਕਣ ਆ ਜਾਏ ਤੇ ਉਹ ਰੜਕਦਾ ਰਹਿੰਦਾ। ਮਹਾਰਾਜ ਕਹਿੰਦੇ ਮੈਨੂੰ ਤੇ ਲੱਗਦਾ ਦੋਵੇਂ ਅੱਖਾਂ ਚ ਪੈ ਗਏ, ਵੀ ਦੋਵੇਂ ਅੱਖਾਂ ਦੇ ਵਿੱਚ ਇਹਨਾਂ ਦੇ ਜਿਹੜੇ ਆ ਇਹ ਨਫ਼ਰਤ ਈਰਖਾ ਦਾ ਕਣ ਪਿਆ ਹੋਇਆ। ਇਸ ਕਰਕੇ ਇਹ ਜਿੰਨਾ ਚਿਰ ਅੰਦਰ ਈਰਖਾ ਨਫ਼ਰਤ ਨਾਲ ਭਰੇ ਹੋਏ ਆ ਨਾ, ਇਹ ਕਿਉਂ ਭਰੇ ਨੇ? ਕਿਉਂਕਿ ਅੰਦਰੋਂ ਪਰਮਾਤਮਾ ਦੀ, ਉਸ ਖੁਦਾ ਦੀ ਬੰਦਗੀ ਤੋਂ ਭਾਂਡਾ ਖਾਲੀ ਹੈ। ਜੇ ਭਾਂਡਾ ਅੰਦਰ ਬੰਦਗੀ ਨਾਲ ਭਰਿਆ ਹੋਵੇ ਫਿਰ ਇਹ ਈਰਖਾ ਅਤੇ ਨਫ਼ਰਤ ਅੰਦਰ ਨਹੀਂ ਪੈਦਾ ਹੁੰਦਾ। ਇਹ ਉਹਨਾਂ ਦੇ ਭਾਂਡੇ ਦੇ ਵਿੱਚ ਹੁੰਦਾ। ਆਸਾੜ ਤਪੰਦਾ ਤਿਸ ਲੱਗੈ ਹਰ ਨਾਹ ਉਹਨਾਂ ਜਿੰਨਾ ਪਾਸ, ਜਿਹਦੇ ਕੋਲ ਬੰਦਗੀ ਨਹੀਂ ਹੈ, ਜਿਹਦੇ ਕੋਲ ਨਾਮ ਦੀ ਕਮਾਈ ਨਹੀਂ ਹੈ, ਉਹਦੇ ਕੋਲ ਕੀ ਹੈ? ਈਰਖਾ ਹੀ ਹੈ, ਨਫ਼ਰਤ ਹੀ ਹੈ, ਸਾੜਾ ਹੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਇੱਕ ਅੱਖ ਨਹੀਂ ਦੋ ਅੱਖ ਨੇ, ਇਹਨਾਂ ਦੋਵਾਂ ਅੱਖਾਂ ਦੇ ਵਿੱਚ ਇਹਨਾਂ ਦੇ ਇਹ ਵੈਰ ਵਿਰੋਧ ਈਰਖਾ ਦੇ ਕਣ

ਵੀ ਇਹ ਨਿਕਲ ਵੀ ਨਹੀਂ ਸਕਦੇ ਅਤੇ ਜੇ ਦਿਨ ਰਾਤ ਅੱਖ ਦੇ ਵਿੱਚ ਕੋਈ ਵੀ ਕਣ ਪੈ ਜਾਏ ਉਹ ਦਿਨ ਰਾਤ ਨਾ ਨਿਕਲੇ ਤਾਂ ਕੀ ਹੁੰਦਾ? ਹਰ ਵੇਲੇ ਫਿਰ ਅੱਖ 'ਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ। ਜਿੰਨਾ ਚਿਰ ਉਹ ਕਣ ਨਾ ਨਿਕਲੇ ਅੱਖ 'ਚੋਂ ਪਾਣੀ ਨਿਕਲਣਾ, ਅੱਖ ਲਾਲ ਹੋ ਜਾਂਦੀ ਹੈ, ਫਿਰ ਉੱਥੇ ਡਰ ਹੁੰਦਾ, ਖਤਰਾ ਹੁੰਦਾ ਵੀ ਕਿਤੇ ਇਨਫੈਕਸ਼ਨ ਨਾ ਹੋ ਜਾਏ। ਮਹਾਰਾਜ ਜੀ ਕਹਿੰਦੇ ਇਹਨਾਂ ਦੀ ਹਾਲਤ ਵੀ ਇੱਦਾਂ ਦੀ ਹੋਈ ਹੈ, ਇਹ ਤਾਂ ਫਿਰ ਜਿਹੜੇ ਈਰਖਾਲੂ ਨੇ, ਜਿਹੜੇ ਪੰਥ ਦੋਖੀ ਨੇ, ਜਿਹੜੇ ਇਹ ਵਿਰੋਧ ਕਰਨ ਵੈਰ ਕਰਨ ਵਾਲੇ ਨੇ, ਅਸਲ ਦੇ ਵਿੱਚ ਮਹਾਰਾਜ ਕਹਿੰਦੇ ਇਹਨਾਂ ਦੇ ਅੱਖਾਂ ਦੇ ਵਿੱਚ ਕਣ ਪੈਣ ਨਾਲ ਜਲ ਜਿਹੜਾ ਪਾਣੀ ਨਿਕਲਦਾ ਨਾ, ਇਹਨਾਂ ਦੇ ਕੋਲ ਰੋਣ ਤੋਂ ਸਿਵਾਏ ਹੋਰ ਕੁਛ

ਇਹ ਨੇ ਦੁਸ਼ਟ ਬੁੱਧੀ ਵਾਲੇ, ਭ੍ਰਿਸ਼ਟ ਬੁੱਧੀ ਵਾਲੇ। ਤੇ ਜਿਹੜੇ ਦੁਸ਼ਟ ਨੇ ਫਿਰ ਉਹ ਆਪੇ ਹੀ ਦੁਖੀ ਹੋ ਕੇ ਮਰ ਮੁੱਕ ਜਾਣਗੇ। ਇੱਕ ਦਿਨ ਜੇ ਇਹ ਕਣ ਇਹਨਾਂ ਨੇ ਨਾ ਕੱਢਿਆ, ਇਹ ਕਣ ਨਿਕਲਣਾ ਕਿੱਦਾਂ? ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ। ਆ ਸੁਰਮਾ ਦਿੱਤਾ ਮਹਾਰਾਜ ਨੇ ਅੱਖ ਵਿੱਚ ਪਾਉਣ ਲਈ ਗੁਰਬਾਣੀ ਦਾ। ਇਹ ਸੁਰਮਾ ਪਾਓ, ਦੋ ਟਾਈਮ ਪਾ ਲਓ, ਸਵੇਰੇ ਸ਼ਾਮ ਪਾ ਲਓ, ਨਿਤਨੇਮ ਦੀ ਬਾਣੀ ਦੇ ਵਿੱਚ ਜੁੜ ਕੇ ਪਾ ਲਓ, ਜਾਂ ਸਵੇਰੇ ਸ਼ਾਮ ਆ ਕੇ ਗੁਰੂ ਦਰ 'ਤੇ ਬੈਠ ਕੇ ਕੀਰਤਨ ਸੁਣ ਕੇ ਕਿਸੇ ਤਰ੍ਹਾਂ 'ਤੇ ਪਵਾਓ। ਅੱਖਾਂ 'ਚ ਸੁਰਮਾ ਜਾਣਾ ਚਾਹੀਦਾ, ਭਾਵੇਂ ਉਹ ਪਾਠ ਕਰ ਲਓ, ਭਾਵੇਂ ਸੁਣ ਲਓ, ਕੀਰਤਨ ਨਾਲ ਜੁੜ ਜਾਓ, ਗੁਰੂ ਸੰਗਤ ਵਿੱਚ ਆ ਜਾਓ। ਇੱਥੇ ਵੀ ਸੁਰਮਾ ਅੱਖਾਂ 'ਚ ਪਾਇਆ ਜਾਂਦਾ, ਪਰ ਇਹ ਪਵਾਈਏ ਤਾਂ ਅਗਿਆਨਤਾ ਦਾ ਹਨੇਰਾ ਨਿਕਲਣਾ ਨਾ। ਉਹ ਸੁਰਮਾ 'ਤੇ ਅਸੀਂ, ਕਿਉਂਕਿ ਉਹ ਸੁਰਮਾ ਜਿਹੜਾ ਹੁੰਦਾ ਨਾ, ਉਹ ਕੌੜਾ ਹੁੰਦਾ, ਉਹ ਲੱਗਦਾ ਵੀ ਹੈ। ਜਿਹੜਾ ਅਸਲ ਹੁੰਦਾ, ਤੁਹਾਡੇ ਵਿੱਚ ਜਿਹੜੇ ਬਜ਼ੁਰਗ ਬੈਠੇ ਆ, ਉਹਨਾਂ ਨੂੰ ਜ਼ਿਆਦਾ ਇਸ ਬਾਰੇ ਪਤਾ, ਕਿਉਂਕਿ ਤੁਸੀਂ ਛੋਟੇ ਹੁੰਦੇ ਆ, ਸਾਰਿਆਂ ਨੇ ਉਹ ਸੁਰਮੇ ਪਵਾਏ ਹੋਏ ਆ। ਜਿਹੜਾ ਅਸਲ ਵਿੱਚ ਪਿਓਰ ਸੁਰਮਾ ਹੁੰਦਾ ਨਾ, ਸ਼ੁੱਧ, ਉਹ ਕੌੜਾ ਵੀ ਹੁੰਦਾ ਅਤੇ ਲੱਗਦਾ ਵੀ ਬੜਾ ਹੈ। ਬੱਚੇ ਭੱਜਦੇ ਆ ਨਾ ਹੱਥ ਛੁੜਾ ਛੁੜਾ ਕੇ ਵੀ, ਅਸੀਂ ਸੁਰਮਾ ਨਹੀਂ ਪਾਉਣਾ, ਕਿਉਂਕਿ ਪਤਾ ਲੱਗਦਾ ਬੜਾ ਹੈ ਅੱਖ ਦੇ ਵਿੱਚ। ਅਤੇ ਸੱਚ ਹਮੇਸ਼ਾ ਚੁੱਭਦਾ ਹੀ ਹੁੰਦਾ ਹੈ, ਸੱਚ ਹਮੇਸ਼ਾ ਕੌੜਾ ਹੀ ਹੁੰਦਾ ਹੈ। ਅਤੇ ਗੁਰਬਾਣੀ ਵਿੱਚ ਮਹਾਰਾਜ ਨੇ ਸਾਨੂੰ ਜਿਹੜਾ ਗਿਆਨ ਦਿੱਤਾ ਉਹ ਸੱਚ ਦਾ ਦਿੱਤਾ ਹੈ। ਸੱਚ ਸੁਣਾਏ ਸੀ, ਸੱਚ ਕੀ ਵੇਲਾ, ਇਸ ਲਈ ਇਹ ਸੁਰਮਾ ਪਾਉਣਾ ਔਖਾ ਲੱਗਦਾ ਸਾਨੂੰ। ਮਹਾਰਾਜ ਕਹਿੰਦੇ ਜੇ ਇਹਨਾਂ ਨੇ ਗਿਆਨ ਦਾ ਸੁਰਮਾ ਨਾ ਪਾਇਆ ਦੁਸ਼ਟਾਂ ਨੇ, ਫਿਰ ਅੰਧੇ ਹੋਏ ਇਹ ਦੋਵੇਂ ਅੱਖਾਂ ਤੋਂ ਇੱਕ ਦਿਨ ਅੰਨੇ ਹੋ ਜਾਣਗੇ। ਮਾਇਆ ਧਾਰੀ ਅੱਤ ਅੰਨਾ ਬੋਲਾ, ਫਿਰ ਇਹ ਪੁਕਾਰ ਕਰਨਗੇ, ਫਿਰ ਇਹਨਾਂ ਦੀ ਪੁਕਾਰ ਸੁਣਨ

ਫਿਰ ਜਿਹੜੇ ਦੁਸ਼ਟ ਨੇ ਨਾ ਦੁਸ਼ਟ, ਫਿਰ ਇਹਨਾਂ ਦੁਸ਼ਟਾਂ ਨੇ ਜੋ ਕਰਮ ਕਰਨਾ ਹੈ ਦੁੱਖ ਭਰੇ, ਇਹਨਾਂ ਦਾ ਜੀਵਨ ਸਦਾ ਦੁੱਖਾਂ ਨਾਲ ਹੀ ਭਰਿਆ, ਜਿਹੜਾ ਆਵਾਗਮਨ ਜਨਮ ਮਰਨ ਵਿੱਚ ਹੀ ਪਏ ਰਹਿਣਗੇ, ਔਰ ਪਲ ਪਲ ਇਹਨਾਂ ਦਾ ਦੁੱਖ ਘਟੇਗਾ ਨਹੀਂ। ਸਵਈਆ, ਸਵਈਆ ਮਤਲਬ ਸਵਾਇਆ, ਇਹਨਾਂ ਦਾ ਸਵਾਇਆ ਹੁੰਦਾ ਵਾਧੇ ਦੇ ਵਿੱਚ ਵੀ ਵਧਣਾ, ਇਹਨਾਂ ਦਾ ਇਹ ਦੁੱਖ ਇਸੇ ਤਰ੍ਹਾਂ ਵਧੇਗਾ ਘਟੇਗਾ ਨਹੀਂ। ਕਿਹਨਾਂ ਦਾ? ਜਿਹੜੇ ਦੁਸ਼ਟ ਨੇ, ਜਿਹੜੇ ਪੰਥ ਦੋਖੀ ਨੇ, ਜਿਹੜੇ ਗੁਰੂ ਦੇ ਖਾਲਸੇ ਨੂੰ ਦੇਖ ਕੇ ਸੜਦੇ ਬਲਦੇ ਨੇ, ਇਹ ਸੁੰਦਰ ਸਰੂਪ ਦੇਖ ਕੇ ਜਿਨ੍ਹਾਂ ਕੋਲੋਂ ਸਹਾਰਿਆ ਨਹੀਂ ਜਾਂਦਾ, ਝੱਲਿਆ ਨਹੀਂ ਜਾਂਦਾ। ਗੁਰੂ ਕਲਗੀਧਰ ਮਹਾਰਾਜ ਜੀ ਇਸ ਤਰ੍ਹਾਂ ਫਿਰ ਆਪਣੇ ਪਿਆਰਿਆਂ ਦੇ ਨਾਲ ਬੈਠ ਕੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇਹ ਬਾਤਾਂ ਪਾ ਰਹੇ ਆ ਔਰ ਦੱਸ ਰਹੇ ਨੇ। ਪਹਿਲਾਂ ਸੇਵਾ ਦਾ ਮਹਾਤਮ ਦੱਸਿਆ, ਹੁਣ ਜਿਹੜਾ ਸ਼ੁੱਧ ਸਰੂਪ ਖਾਲਸੇ ਦੇ ਰੂਪ ਵਿੱਚ ਪ੍ਰਗਟ ਕੀਤਾ ਹੈ ਉਹਦੇ ਗੁਣ ਮਹਾਰਾਜ ਜੀ ਦੱਸਦੇ ਨੇ। ਅੱਗੋਂ ਹੋਰ ਕੀ ਵਿਚਾਰਾਂ ਦੀ ਸਾਂਝ ਮਹਾਰਾਜ ਨੇ ਪਾਉਣੀ ਹੈ ਉਹ ਅਗਲੇ ਇਤਿਹਾਸ ਵਿੱਚ ਆਪ ਜੀ ਸਰਵਣ ਕਰੋਗੇ। ਇਹਦੇ ਨਾਲ ਨਾਲ ਅੱਜ ਪਵਿੱਤਰ ਅਸਥਾਨ ਸ਼੍ਰੀ ਪਾਉਂਟਾ ਸਾਹਿਬ, ਜਿਹਦਾ ਅੱਜ ਸਾਕਾ, ਉਹ ਜਿਹੜੇ ਸਾਕੇ ਦੇ ਵਿੱਚ ਗੁਰੂ ਕੇ ਸਿੰਘ ਸ਼ਹੀਦ ਹੋਏ, ਅਸੀਂ ਉਹਨਾਂ ਨੂੰ ਅੱਜ ਯਾਦ ਵੀ ਜਿਹੜਾ ਉਹ ਕਰ ਰਹੇ ਹਾਂ, ਕੀਤਾ ਵੀ ਹੈ। ਸ਼੍ਰੀ ਪਾਉਂਟਾ ਸਾਹਿਬ ਦਾ ਇਤਿਹਾਸ ਤੁਸੀਂ ਲੜੀਵਾਰ ਇਤਿਹਾਸ ਦੇ ਵਿੱਚ ਸੁਣਿਆ ਵੀ ਹੈ। ਇਹ ਪਾਉਂਟਾ ਤੋਂ ਪਾਉਂਟਾ ਸਾਹਿਬ ਬਣਿਆ, ਜਿੱਥੇ ਮਹਾਰਾਜ ਨੇ ਆ ਕੇ ਆਪਣੇ ਚਰਨ ਜਿਹੜੇ ਸੀ ਉਹ ਟਿਕਾਏ। ਇੱਥੇ ਕਵੀ ਦਰਬਾਰ ਵੀ ਮਹਾਰਾਜ ਜੀ ਜਿਹੜੇ ਉਹ ਲਗਾਉਂਦੇ ਰਹੇ ਆ। ਇੱਥੇ ਰਹਿ ਕੇ ਸਤਿਗੁਰੂ ਮਹਾਰਾਜ ਨੇ ਬੜੀਆਂ ਬਖਸ਼ਿਸ਼ਾਂ ਅਤੇ ਰਹਿਮਤਾਂ ਵੀ ਵਰਤਾਈਆਂ। ਪੰਘਾਣੀ ਦਾ ਯੁੱਧ ਵੀ ਜਿਹੜਾ ਉਹ ਹੁੰਦਾ ਹੈ, ਸਮਾਂ ਪਾ ਕੇ ਇੱਥੇ ਮਹੰਤ ਜਿਹੜੇ ਆ ਉਹ ਕਾਬਜ਼ ਹੋ ਜਾਂਦੇ ਆ। ਵੱਖ ਵੱਖ ਆ ਜਿਵੇਂ ਘੱਲੂਘਾਰੇ ਵੀ ਹੋਏ ਆ, ਸਾਕੇ ਵੀ ਵਰਤੇ ਆ, ਨਨਕਾਣਾ ਸਾਹਿਬ ਦਾ ਸਾਕਾ ਵੀ ਹੈ, ਔਰ ਜੋ ਕੁਛ ਹੋਇਆ ਅੰਮ੍ਰਿਤਸਰ ਸਾਹਿਬ ਸਿਫਤੀ ਦੇ ਘਰ 'ਚ ਜਾਂ ਤਰਨ ਤਾਰਨ ਸਾਹਿਬ ਜਾਂ ਗੁਰੂ ਕੇ ਬਾਗ ਜਾਂ ਪੰਜਾ ਸਾਹਿਬ ਨਨਕਾਣਾ ਸਾਹਿਬ, ਇਸੇ ਤਰ੍ਹਾਂ ਇੱਥੇ ਜਿਹੜਾ ਇੱਕ ਮਹੰਤ ਹੈ, ਮਹੰਤ ਗੁਰਦਿਆਲ, ਅੰਗਰੇਜ਼ ਸਰਕਾਰ ਦੇ ਨਾਲ ਜਿਹੜਾ ਉਹ ਰਲ ਕੇ, ਕਿਉਂਕਿ ਸ਼ਹਿ ਤੇ ਪਿੱਛੋਂ ਸਰਕਾਰ ਦੀ ਹੈ ਨਾ, ਇਸ ਲਈ ਆਪਣੀਆਂ ਮਨ ਮਰਜ਼ੀਆਂ ਕਰਨੀਆਂ। ਇਸ ਤੋਂ ਪਹਿਲਾਂ ਮਹੰਤ ਸੀ ਮਹੰਤ ਭਾਈ ਲਹਿਣਾ ਸਿੰਘ, ਉਹਦਾ ਜੀਵਨ ਸਾਰੇ ਮਾੜੇ ਵੀ ਨਹੀਂ ਹੁੰਦੇ, ਜੇ ਆਪਾਂ ਕਹੀਏ ਸਾਰੇ ਮਾੜੇ ਆ, ਮਾੜੇ ਵੀ ਨਹੀਂ ਹੁੰਦੇ। ਇਹਦਾ ਜੀਵਨ ਬੜਾ ਉੱਚਾ ਅਤੇ ਸੁੱਚਾ ਜੀਵਨ ਸੀ। ਇਹਨੇ ਚਾਬੀਆਂ ਦਰਬਾਰ, ਜਦੋਂ ਇਹ ਜਿਹੜੀ ਆ ਗੁਰਦੁਆਰਾ ਸੁਧਾਰ ਲਹਿਰ ਚੱਲੀ ਹੈ, ਫਿਰ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਰਤਦਾ, ਉਸ ਸਾਕੇ ਤੋਂ ਬਾਅਦ ਫਿਰ ਇਹ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਉਂਦੀ ਹੈ। ਉਸ ਤੋਂ ਪਹਿਲਾਂ ਇੱਕ ਲਹਿਰ ਚੱਲਦੀ ਹੈ ਗੁਰਦੁਆਰਾ ਸੁਧਾਰ ਲਹਿਰ, ਵੀ ਜਿਹੜੇ ਗੁਰੂ ਘਰ ਦੇ ਵਿੱਚ ਮਰਿਆਦਾ ਤੋਂ ਬਾਹਰ ਦੀਆਂ ਗੱਲਾਂ ਹੋ ਰਹੀਆਂ ਨੇ, ਜੋ ਸਿਸਟਮ ਵਿਗੜ ਚੁੱਕਾ ਹੈ ਇਹਨਾਂ ਮਹੰਤਾਂ ਦੇ ਕਾਰਨ, ਉਹਨੂੰ ਸਹੀ ਕਰਨ ਵਾਸਤੇ ਗੁਰੂ ਘਰ ਵਿੱਚ ਗੁਰੂ ਘਰ ਦੀ ਮਰਿਆਦਾ ਕਾਇਮ ਰਹੇ, ਉਹ ਲਹਿਰ ਚੱਲੀ ਹੈ। ਫਿਰ ਉਸ ਲਹਿਰ ਦੇ ਦੌਰਾਨ ਜਿਹੜੇ ਮਹੰਤ ਭਾਈ ਲਹਿਣਾ ਜੀ ਸੀ, ਉਹਨਾਂ ਨੇ ਆਪ ਚਾਬੀਆਂ ਲਿਆ ਕੇ ਅੱਗੇ ਰੱਖ ਤੀਆਂ ਵੀ ਇਹ ਸੇਵਾ ਤੁਸੀਂ ਸਾਂਭਣੀ ਹੈ, ਪਰ ਉਹਨਾਂ ਦਾ ਉੱਚਾ ਅਤੇ ਸੁੱਚਾ ਜੀਵਨ ਦੇਖ ਕੇ ਉਹਨਾਂ ਨੂੰ ਆਖਿਆ ਵੀ ਨਹੀਂ, ਸੇਵਾ ਤੁਸੀਂ ਹੀ, ਪਾਉਂਟਾ ਸਾਹਿਬ ਦੇ ਅਸਥਾਨ ਦੀ ਤੁਸੀਂ ਹੀ ਕਰਨੀ ਹੈ। ਪਰ ਚਲੋ ਉਹ ਸਰੀਰਕ ਚੋਲਾ ਛੱਡਦੇ ਆ ਅਤੇ ਮਹੰਤ ਜਿਹੜਾ ਇਹ ਗੁਰਦਿਆਲ ਸਿੰਘ ਆ ਜਾਂਦਾ। ਇਹਨੇ ਫਿਰ ਜਿਹੜਾ ਇੱਥੇ ਆਪਣੀਆਂ ਮਨ ਮਰਜ਼ੀਆਂ ਕੀਤੀਆਂ, ਗੁਰਮਤ ਤੋਂ ਉਲਟ ਕਰਮ ਕਰਨੇ ਜਿਹੜੇ ਆ ਉਹ ਸ਼ੁਰੂ ਕੀਤੇ, ਕਈ ਸ਼ਿਕਾਇਤਾਂ ਵੀ ਪਹੁੰਚੀਆਂ। ਉਸ ਵੇਲੇ ਫਿਰ ਬਾਬਾ ਜਿਹੜੇ ਬੁੱਢਾ ਦਲ ਵਿੱਚੋਂ ਨੇ ਬਾਬਾ ਚੇਤ ਸਿੰਘ ਜੀ ਔਰ ਹਰੀਆਂ ਵੇਲੇ ਵਾਲੇ ਜਿਹੜੇ ਨੇ ਬਾਬਾ ਹਰਭਜਨ ਸਿੰਘ ਜੀ, ਇਹ ਫਿਰ ਸਿੰਘਾਂ ਦਾ ਜਥਾ ਲੈ ਕੇ ਪਾਉਂਟਾ ਸਾਹਿਬ ਪਹੁੰਚਦੇ ਆ ਔਰ ਅਖੰਡ ਪਾਠ ਸਾਹਿਬ ਜੀ ਦੀ ਲੜੀ ਜਿਹੜੀ ਆ ਇੱਥੇ ਅਰਦਾਸ ਕਰਕੇ ਉਹ ਆਰੰਭ ਕਰਦੇ ਆ ਕਿ ਇਸ ਅਸਥਾਨ ਦੀ ਸ਼ੁੱਧਤਾ ਅਤੇ ਪਵਿੱਤਰਤਾ ਕਾਇਮ ਰਹੇ ਅਤੇ ਇਸ ਮਹੰਤ ਤੋਂ ਇਹ ਜਿਹੜਾ ਅਸਥਾਨ ਛੁਡਵਾਇਆ ਜਾ ਸਕੇ। ਲੜੀ ਚੱਲਦੀ ਹੈ, ਅਖੰਡ ਪਾਠ ਸਾਹਿਬ ਦੇ ਬਾਣੀ ਦੇ ਪ੍ਰਵਾਹ ਚੱਲਦੇ ਆ, ਪਰ ਇੱਕ ਦਿਨ ਇਸ ਮਹੰਤ ਦੇ ਕਹਿਣ ਦੇ ਉੱਤੇ ਜਿਹੜੇ ਇਹ ਪੁਲਿਸ ਕਹਿੰਦੇ ਨੇ ਉਸ ਵੇਲੇ ਆਈ,
ਥੋੜ੍ਹਾ ਜਿਹਾ ਸਮਾਂ ਪਹਿਲਾਂ ਬਾਬਾ ਹਰਭਜਨ ਸਿੰਘ ਹਰੀਆਂ ਵੇਲੇ ਵਾਲੇ ਜਿਹੜੇ ਨੇ ਉਹਨਾਂ ਨੂੰ ਗੈਸਟ ਹਾਊਸ ਦੇ ਵਿੱਚ ਬੁਲਾ ਕੇ ਉੱਥੇ ਹੀ ਨਜ਼ਰ ਬੰਦ ਕਰ ਦਿੱਤਾ ਗਿਆ। ਇੱਧਰ ਫਿਰ ਇਹਨਾਂ ਨੇ ਆ ਕੇ ਜਦੋਂ ਘੇਰਾ ਪਾ ਕੇ ਚਾਰੇ ਪਾਸੇ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ, ਜਿਹੜੇ ਦਰਵਾਜ਼ੇ 'ਤੇ ਪਹਿਰਾ ਦਿੰਦੇ ਆ ਉਹ ਵੀ ਸਿੰਘ ਸ਼ਹੀਦ ਹੁੰਦੇ ਆ, ਔਰ ਅਖੰਡ ਪਾਠ ਸਾਹਿਬ ਜਿਹੜੇ ਚੱਲ ਰਹੇ ਆ ਉਹ ਗੁਰੂ ਕੇ ਪਿਆਰੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਰੱਬੀ ਬਾਣੀ ਦਾ ਪ੍ਰਵਾਹ। ਅਖੰਡ ਦਾ ਮਤਲਬ ਕੀ ਹੁੰਦਾ ਹੈ? ਬਿਨਾਂ ਰੁਕੇ ਬਿਨਾਂ ਰੁਕਾਵਟ ਨਿਰੰਤਰ ਲਗਾਤਾਰ ਬਾਣੀ ਦਾ ਚੱਲਣਾ। ਔਰ ਦੇਖੋ ਕੈਸੇ ਕਮਾਲ ਦੇ ਰੰਗ ਰਤੜੀਆਂ ਰੂਹਾਂ ਸੀ ਕਿ ਗੋਲੀ ਵੀ ਆ ਕੇ ਜੇ ਲੱਗ ਗਈ ਹੈ ਤਾਂ ਉਹਨਾਂ ਨੇ ਸਤਿਗੁਰੂ ਜੀ ਦੀ ਬਾਣੀ ਦਾ ਪਾਠ ਕਰਨਾ ਨਹੀਂ ਛੱਡਿਆ। ਗੋਲੀ ਲੱਗ ਚੁੱਕੀ ਹੈ ਗੁਰੂ ਕੇ ਪਿਆਰੇ ਦੇ, ਪਰ ਫਿਰ ਵੀ ਉਹ ਅਖੰਡ ਪਾਠ ਸਾਹਿਬ ਦੀ ਬਾਣੀ ਜਿਹੜੀ ਆ ਉਹ ਪੜ੍ਹਦੇ ਆ। ਗੁਰੂ ਕੇ ਪਿਆਰੇ ਚਵਰ ਸਾਹਿਬ ਦੀ ਸੇਵਾ ਨਿਭਾ ਰਹੇ ਆ। ਜਦੋਂ ਦੇਖਿਆ ਪਾਠੀ ਸਿੰਘ ਪਾਠ ਕਰਦੇ ਦੇ ਗੋਲੀ ਲੱਗ ਚੁੱਕੀ, ਉਹਨੇ ਆਪਣੇ ਵੱਲੋਂ ਤਾਂ ਕੋਸ਼ਿਸ਼ ਕੀਤੀ ਆ ਵੀ ਚੱਲਦਾ ਪਾਠ ਨਾ ਰੁਕੇ, ਪਰ ਜਦੋਂ ਦੇਖਿਆ ਵੀ ਹੁਣ ਇਹ ਚੱਲਦੇ ਪਾਠ ਵਿੱਚ ਰੁਕਾਵਟ ਪੈਣੀ, ਉਸੇ ਵੇਲੇ ਉਹ ਸਿੰਘ ਨੂੰ ਹਟਾ ਕੇ ਆਪ ਬੈਠ ਕੇ ਬਾਣੀ ਦਾ ਪਾਠ ਕਰਨਾ, ਉਹਨੂੰ ਵੀ ਆ ਕੇ ਗੋਲੀ ਲੱਗ ਜਾਣੀ। ਲਗਭਗ 11 ਸਿੰਘਾਂ ਦੀ ਸ਼ਹਾਦਤ ਜਿਹੜੀ ਆ ਉਹ ਇੱਥੇ ਅੱਜ ਦੇ ਇਹ ਜਿਹੜਾ ਸਾਕਾ ਵਰਤ ਦਾ ਹੈ ਉਹਦੇ ਵਿੱਚ ਇਹ ਜਿਹੜੀ ਆ ਉਹ ਸ਼ਹਾਦਤ ਹੁੰਦੀ ਹੈ ਗੁਰੂ ਕੇ ਪਿਆਰੇ ਬਹਾਦਰੀ। ਕਿਉਂਕਿ ਸੂਰਮੇ ਦੀ ਨਿਸ਼ਾਨੀ ਇਹ ਹੈ ਕਿ ਜੋ ਮਰਜ਼ੀ ਹੋ ਜਾਏ ਉਹ ਆਪਣਾ ਥਾਂ ਨਹੀਂ ਛੱਡਦਾ। ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ। ਖੇਤ ਖੇਤ ਮਤਲਬ ਮੈਦਾਨ, ਉਹ ਜਗ੍ਹਾ ਉਹ ਥਾਂ ਉਹ ਕਦੇ ਵੀ ਨਹੀਂ ਛੱਡਦਾ। ਸਤਿਗੁਰੂ ਮਹਾਰਾਜ ਨੇ ਬਾਣੀ ਔਰ ਬਾਣੀ ਦੇ ਰੰਗ ਦੇ ਵਿੱਚ ਹੀ ਸਾਨੂੰ ਐਸਾ ਰੰਗ ਦਿੱਤਾ ਗਿਆ ਹੈ। ਅਤੇ ਅੱਜ ਦੇ ਇਤਿਹਾਸ ਵਿੱਚ ਵੀ ਤੁਸੀਂ ਸੁਣਿਆ ਕਿ ਉਹ ਕਿਹੜਾ ਖਾਲਸਾ ਮਹਾਰਾਜ ਜੀ ਨੇ ਜਿਹੜਾ ਪ੍ਰਗਟ ਕਰਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ। ਪਹਿਲਾਂ ਅੰਦਰ ਦਾ ਸੂਰਮੈਂ, ਫਿਰ ਬਾਹਰ ਦਾ ਸੂਰਮੈਂ। ਪਹਿਲਾਂ ਅੰਦਰ ਦੀ ਜੰਗ ਅਸੀਂ ਜਿੱਤ ਕੇ ਫਿਰ ਅਸੀਂ ਬਾਹਰ ਦੀ ਜੰਗ ਜਿੱਤਣ ਵਾਲਾ ਗੁਣ ਲੈਣਾ। ਮਹਾਰਾਜ ਕਹਿੰਦੇ ਜਾਂ ਕੋ ਹਰ ਰੰਗ ਲਾਗੋ, ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਅੱਜ ਅਸੀਂ ਉਸ ਪਾਉਂਟਾ ਸਾਹਿਬ ਦੇ ਪਵਿੱਤਰ ਅਸਥਾਨ 'ਤੇ ਜਿੰਨੇ ਵੀ ਸਿੰਘ ਸ਼ਹੀਦ ਹੋਏ ਨੇ, ਜ਼ਖਮੀ ਹੋਏ ਨੇ, ਉਹਨਾਂ ਸਾਰਿਆਂ ਨੂੰ ਅੱਜ ਦੇ ਦਿਨ ਅਸੀਂ ਯਾਦ ਵੀ ਕਰਦੇ ਹਾਂ ਅਤੇ ਪ੍ਰਣਾਮ ਵੀ ਕਰਦੇ ਹਾਂ ਅਤੇ ਬੇਨਤੀ ਵੀ ਕਰਦੇ ਹਾਂ, ਸਤਿਗੁਰੂ ਮਹਾਰਾਜ ਪਾਤਸ਼ਾਹ ਸਾਡੇ 'ਤੇ ਵੀ ਤਰਸ ਕਰਦੇ ਹੋ, ਅਸੀਂ ਵੀ ਬਾਣੇ ਔਰ ਬਾਣੀ ਦੇ ਰੰਗ ਦੇ ਵਿੱਚ ਰੰਗੇ ਜਾਈਏ। ਤੁਹਾਡੇ ਦਰ ਤੁਹਾਡੇ ਚਰਨਾਂ ਦੇ ਵਿੱਚ ਆਏ ਹਾਂ, ਸਾਨੂੰ ਵੀ ਆਪਣਾ ਇਹ ਖਾਸ ਰੂਪ ਦੇ ਦਿਓ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਇਹ ਖਾਸ ਰੂਪ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਜਦੋਂ ਸਾਨੂੰ ਗੁਰੂ ਦਾ ਖਾਸ ਰੂਪ ਮਿਲ ਗਿਆ ਤੇ ਉਹਦੇ ਵਿੱਚ ਫਿਰ ਨਿਵਾਸ ਕਿਹਦਾ ਹੋਏਗਾ? ਗੁਰੂ ਕਲਗੀਧਰ ਪਾਤਸ਼ਾਹ ਮਰਦ ਅਗੰਬੜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਤੇ ਜਿਹਦੇ ਵਿੱਚ ਮਹਾਰਾਜ ਦਾ ਨਿਵਾਸ ਹੋਏਗਾ ਉਹ ਕਦੇ ਡਾਵਾਂਡੋਲ ਹੋ ਹੀ ਨਹੀਂ ਸਕਦਾ, ਉਹ ਕਦੇ ਲੜ ਖੜਾ ਹੀ ਨਹੀਂ ਸਕਦਾ, ਕਦੇ ਝੁੱਕ ਹੀ ਨਹੀਂ ਸਕਦਾ। ਇਸ ਲਈ ਮਹਾਰਾਜ ਅੱਗੇ ਬੇਨਤੀਆਂ ਕਰੀਏ, ਪਾਤਸ਼ਾਹ ਇਹ ਰੰਗ ਸਾਨੂੰ ਵੀ ਲਾ ਦਿਓ, ਸਾਡੇ 'ਤੇ ਵੀ ਤਰਸ ਕਰ ਦਿਓ ਆਪਣੇ।

0: ਜਾਏ।
1: ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਅੱਜ ਦੀਆਂ ਇੰਨੀਆਂ ਕੁ ਵਿਚਾਰਾਂ ਆਪ ਜੀ ਨੇ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮਰੱਥ ਦੇਣ। ਬਾਣੀ ਬਾਣੀ ਦੇ ਧਾਰਨੀ ਬਣੋ, ਆਪ ਜੁੜੋ, ਹੋਰਾਂ ਨੂੰ ਵੀ ਜੋੜੋ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ

ਸਜੇ ਵੇ ਦੀਵਾਨਾ ਅੰਦਰ ਸ਼ਬਦ ਕੀਰਤਨ ਗੁਰਬਾਣੀ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਪੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ।

ਸਤਨਾਮ ਵਾਹਿਗੁਰੂ ਸਾਹਿਬ ਜੀ ਮੋਹਿ ਮਸ਼ੂਲੀ ਤੁਮ ਨੀਰਾ ਤੁਜ ਬਿਨ ਕਿਉਂ ਸਰ ਮੋਹਿ ਚਾਤ੍ਰਿਕ ਤੁਮ ਬੂੰਦ

ਦੀ ਨੂਰੇ ਅਰਸ਼ਾਂ ਕੋਰ ਸ਼ਾਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸਤਨਾਮ

ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿਤ ਸਹਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਗੁਰਪ੍ਰਸਾਦ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੀ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਰਿਹੋ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸ਼ੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੋ ਤੇਲ, ਦੇਹੋ ਸਜਣ ਸੀਸਣੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ। ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਇੱਕ ਵੇਸ਼ ਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਬਿਸੋਏ ਚਸਿਆਂ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹ ਹੋਆ ਸੂਰਜ ਕੋ ਰੁੱਤ ਨੇਕ। ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਵਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਣ ਚਵਰੋ, ਕਰੇ ਸਗਲ ਵਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਏ ਕੋ, ਸਹਸ ਮੂਰਤ ਨਾਇਕ ਤੋਹੀ। ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ, ਸਹਿਸ ਤਵ ਗੰਧ ਏਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹਿਆ ਹੀ ਪਿਆਸਾ। ਕਿਰਪਾ ਜਲਦੀ ਨਾਨਕ ਸਾਰੇ ਕੋ, ਹੋਏ ਜਾਤੀ ਤੀਰੇ ਨਾਈ ਵਾਸਾ। ਰਾਗੋੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਪਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੋਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹੂੰ ਮੈਂ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਭ ਹੈ ਦੁਖ ਪਾਵ ਹੈ, ਜਮਕਾਲ ਸਹਿਸ ਡੰਡਾ ਹੇ। ਹਰ ਜਨ ਹਰ ਨਾਮ ਸੁਮਾਣੀ, ਦੁਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬੋ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੇ। ਜਨ ਨਾਨਕ

ਮਨ ਗੁਰ ਮਿਲ ਕਾਜ ਸਵਾਰੀ। ਇਹੋ ਸੰਸਾਰ ਵਿਕਾਰ ਸੰਸੀ ਮਹਿ ਤਰਿਓ ਬ੍ਰਹਮ ਗਿਆਨੀ। ਜਿਸ ਹੈ ਜਗਾਏ ਪਿਆਵੈ ਇਹ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨ ਹੈ ਵਸੀਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ।

मोकार संतन की तूरे। वाहे गुरु जी का खालसा, वाहे गुरु जी की फतेह।

0: ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ।

ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਧਿਆਵੋ ਗੁਰ ਪ੍ਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਰ ਜਨੇ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਵਿਨਾਸੀ ਅਵਗਤ ਧਿਆਇਓ ਤਿਸ ਭੇਟੈ ਦਰਿਦਰ ਨਾ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਲ ਸੁਜਨ ਜਨ ਕੇਰੇ ਅਮੇ ਨਾਮ ਜਾਕੋ ਫੁਰਿਆ ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ਉਰ ਧਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਬ ਕਲ ਠਕੁਰ ਹਰ ਦਾ

ਤਿੰਨ ਪੌਨੇ ਵਾਰ ਅਨ ਭੈ ਭਜ ਦੀਨਾ ਸ਼ਬਦ ਮਾਤਰ ਤੇ ਉਤਰ ਤਰੇ ਕਬ ਕਲ ਠਕੁਰ ਹਰ ਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਸਤਗੁਰ ਮਤ ਗੂੜ ਬਿਮਲ ਸਤਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਵਲ ਸਹਿਜ ਪਰ ਕਾਸਿਆ ਅਭੈ ਨਿਰੰਜਨ ਕਰੇ ਲਹਾ ਸਤਗੁਰ ਦਇਆਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਬ ਕਲ ਠਕੁਰ ਹਰ ਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਅਨਭੋ ਉਨਮਾਨ ਅਕਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮੇਟਿਆ ਜਨਮਾਂਤ ਮਰਨ ਭਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਬ ਕਲ ਠਕੁਰ ਹਰ ਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਅਪਰ ਭਰੇ ਪਾਇਓ ਅਪਾਰ ਰਿਦੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਪਾਏ ਪ੍ਰੇਮ ਰਸ ਆਪੇ ਜਾਣੈ ਸਤਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੈ ਨਾਨਕ ਪ੍ਰਸਾਦ ਅੰਗ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮ।

हर मग ना हुटै, संजम सत संतोख, सील सनाहु मफुटै, सतगुर

ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਓ ਤਾਰਨ ਤਰਨ ਖਿਨ ਮਾਤਰ ਜਾਕੋ ਦ੍ਰਿਸ਼ਟ ਧਾਰੇ ਸ਼ਬਦ ਰਿਦ ਵਿਚਾਰੇ ਕਾਮ ਕ੍ਰੋਧ ਖੋਵੈ ਜੀਓ ਜੀਅਨ ਸੱਭਣ ਦਾਤਾ ਅਗੰਮ ਗਿਆਨ ਵਿਖਿਆਤਾ ਅਹਿਨਸ ਧਿਆਨ ਧਿਆਵੇ

ਸਿਰ ਸ਼ਾਹਦੈ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਜਿਸ ਪਾਸ ਬੈਠਿਆ ਸੋਹੀਐ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁੱਖ ਵਾਕ ਬਿਲਾਵਲ ਰਾਗ ਅੰਦਰ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 825 ਅਤੇ 826 ਉੱਪਰ ਸੁਭਾਇਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ।

हलत पलत पार ब्रह्म स्वारे।

ਪਏ ਕੀਰਤਨ ਚ ਸਭ ਕੋਈ ਨੱਚ ਨੱਚ ਸਹਿ ਚੱਲੇ ਸਿਰ ਹੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁਦਨ ਮਣਕਾ ਚਾਓ ਨੱਚਣ

like, yeah.

sekarang yang sejati satu lagi.